ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਵ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ।

ਗੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਵੱਡੇ

ਆਓ ਸਭ ਸੁਰਤੀ ਮੇਲੋ ਸੁਰਤ ਕਮਾਈ ਸਭ ਕੀਮਤ ਮੇਲੋ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ

ਸੋਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ।

ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਾਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ।

ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੂੰ।

ਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤਉ ਭਾਵੈ ਸੋਈ ਥੀਸੀ।

ਹਰ ਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ। ਏਕ ਬਾਰ ਜਿਨ ਤੁਮੈ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ।

ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ।

ਤਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ

ਤਿੱਥੈ ਤੂੰ ਸਮਰੱਥ ਜਿੱਥੈ ਕੋਏ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ ਭਾਉ ਜਲ ਬਿਖਮ ਅਸਗਾ।

ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੂੰ ਦਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾ

सुख कने कोई न जाने तुम्हारा अंत ऊंचे ते ऊंचा भगवान्ता।

ਸਤਸੰਗ ਜੀ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਸ਼ੀਪਤੀ ਪਾਛੇ ਦਸਵੀਂ ਪ੍ਰਿਤਮ ਭਗਵਤੀ ਸਿਮਰ ਕਹੇ ਗੁਰੂ ਨਾਨਕ ਲਈ ਤਿਆਰ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਫਿਰ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆ ਵੈ ਤਾਏ ਸਭ ਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਈ ਹੋਏ ਸਹਾਇ ਦਸਾਂ ਪਾਤਸ਼ਾਹੀ ਦੇ ਪੁੱਤਰ ਆਤਮਕ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰ ਦਾ ਧਿਆਨ ਕਰਕੇ ਗੱਲ ਤੇ ਬੋਲੋ ਜੀ ਵਾਹਿਗੁਰੂ ਗਰੀਬ ਨਿਵਾਸ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਾਪੀਆਂ ਤਫੀਆਂ ਜਿਹਦਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਵਾਹੀ ਦੇਹ ਕੇ ਡਿਢ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਤਿੰਦਰ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਹ ਸੀਧ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਤਰੀਕੇ ਸੰਸਾਰ ਸਤਸੰਗ ਨਿਭਾਇਆ ਤੇ ਨਾ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਤਿਗੁਰੂ ਜੀ ਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਜਿਤ ਆਮਰ ਕਾਸਰ ਕਾਸਰ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਦਾ ਰੱਖਿਆ ਰਿਹਾ ਹੈ ਦੇਹ ਦੇਹ ਕੀ ਫਤਿਹ ਬਿਰਧ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧ ਕੇ ਰੱਖੇ ਆਪ ਵਾਹਿਗੁਰੂ ਗੁਰੂ ਗ੍ਰੀ ਗੁਰਵਾਜ ਪੰਥ ਸਦਾ ਸਹਾਇ ਦਿੱਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਨਿਕਲੇ ਦਰਸ਼ਨ ਦੀ ਰਾਤ ਦੇ ਸਿਆਸ ਮਾਲ ਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਓਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਾ ਧਾਰ ਜੀਓ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਣੇ ਰਾਸ ਇਹ ਗੀ ਪ੍ਰਭਾਸ ਜੀ ਆਪ ਦੇ ਚੰਨ ਕਾਮਨਾ ਦੇ ਅਰਦਾਸ ਨੇ ਧਿਆਨ ਬਖਸ਼ਿਸ਼ ਕੀਤੀ ਹੈ ਅੰਨ ਜਾਣਾ ਪਿੱਤਰ ਗੁਰਬਾਣੀ ਸੁਖਮਣੀ ਸਾਹਿਬ ਨੇ ਸਬੂਲ ਪਾਠ ਦਿੱਤਾ ਐਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਾਨਣ ਸੋਧਦਾਰ ਰਹਿ ਰਾਤ ਸਾਹਿਬ ਦੇ ਪਾਠ ਕੀਤੇ ਨੇ ਕਿਰਪਾ ਕਰੋ ਭੂਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜ੍ਹੀ ਹੋਈ ਬਾਣੀ ਸੋਧ ਕੇ ਸੱਚਖੰਡ ਪੁਰਾਣ ਗੁਰਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦਾਂ ਦੀ ਸਥਾਨਕ ਵਾਅਦਾ ਕਰੋ ਜੀ ਅੱਗੋਂ ਤੋਂ ਸ਼ੋਧ ਤੇ ਪਿੱਤਰ ਬਾਣੀ ਉਚਾਰਨੀ ਬਾਰ ਬੁੱਧੀ ਬਖਸ਼ਿਸ਼ ਕਰੋ ਕਿ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਇੱਧਰ ਕਰਾਫ ਸਾਹਿਬ ਦੇਗਾ ਤਿਆਰ ਕਰਕੇ ਹਾਜ਼ਰ ਦਿੱਤਾ ਆਪ ਦੀ ਭੋਗ ਲਾਓ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੀ ਰਤਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਕੀ ਮਹਾਰਾਜ ਆਪ ਦੀਆਂ ਮੱਖੀਆਂ ਦਾਤਾਂ ਵਿੱਚੋਂ ਨਗਰਾਂ ਚੁੱਟ ਸੇਵਾ ਪ੍ਰਵਾਨ ਕਰਨ ਦਿੱਤਾ ਆਪਦੇ ਚਰਨਾਂ ਸੇਵਾ ਕਰਦੇ ਸਾਰੇ ਟੈਲੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀਕਰਨ ਬਖਸ਼ੋ ਅਤੇ ਸਦਾ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਬੱਚਿਆਂ ਦੀ ਵਾਰਤਾ ਕਰੋ ਦਤਾਰ ਮੇਹ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਭ ਸੰਗਤਾਂ ਦੀ ਹਾਜ਼ਰੀ ਤਾਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਾਤੀ ਸਿਰ ਫੁਰ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਕਿਰਪਾ ਕਰੋ ਗਰੀਬ ਨਿਵਾਸ ਖਾਸ ਸੰਬੰਧ ਸੇਵਕੋ ਏਕਤਾ ਸਵਾਗ ਪਿਆਰ ਦੀ ਬਖਸ਼ਿਸ਼ ਕਰਕੇ ਸੱਚ ਦੋਈ ਦਾਜ ਬਖਸ਼ੋ ਚੰਨ ਨਾ ਜੋੜੋ ਕੁਰਬਾਨੀਆਂ ਪਿਆਰ ਬਖਸ਼ੋ ਹਰ ਮੈਦਾਨ ਦੀਵਾਨ ਫਤਿਹ ਬਖਸ਼ੋ ਦੀ ਪਾਰਦਾ ਕਰੋ ਜੀ ਗਰੀਬ ਨਿਵਾਸ ਦੂਰ ਦੁਰਾਜ ਕਾਰਨ ਬੈਠੀਆਂ ਲਾਈਵ ਇਕੱਠਾ ਕੀਤੀ ਸ਼ਰਮ ਕਰ ਰਹੀਆਂ ਸਾਰੀ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਟੋਕਣੀਆਂ ਲੈ ਕੇ ਲਾਓ ਦਾਰਾ ਵੀ ਕਿਰਪਾ ਜੀ ਸੰਗਤਾਂ ਉਹਦੇ ਬਖਸ਼ੇ ਨੇ ਸੰਗਤ ਆਪਦੇ ਚਾਨਣਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਦ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘਾਂ ਸਾਰ ਸੰਗਤਾਂ ਮਾਇਆ ਭੇਟਾ ਕਰੀ ਚਾਨਣਾ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੇ ਕਮਾਈਆਂ ਸਬਰ ਕਰੋ ਕਾਰਜ ਵਾਜ ਬਦਲਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਮਾਧਾਂ ਪੂਰੀਆਂ ਕਰੋ ਜੀ ਤਾਰ ਬਖਸ਼ਿਸ਼ ਕਰੋ ਮੇਰਾ ਅੰਦਰ ਆਓ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪਿੱਤਰ ਨਵੇਂ ਬਖਸ਼ਿਆ ਕਬਰਾਂ ਅੱਜ ਦੇ ਸ਼ਾਮ ਦੀ ਕਥਾ ਕੀਰਤ ਰਮਤਾ ਵਾਸਤੇ ਆਗਾ ਬਖਸ਼ੋ ਰਹਿੰਦੇ ਘਰ ਸਵਾਰ ਕੇ ਚੰਨਾ ਤੁਰਾਜ ਬਣਾਓ ਸ਼ਹੀਦ ਪਿਆਰੇ ਮੇਰੇ ਜ਼ਿਲ੍ਹੇ ਬਣਾਓ ਤਾਂ ਨਾਮ ਦਿੱਤਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ।

0: ਭੁਖ ਸਨੇਹੁ ਅਰ ਭੈ ਨਹੀਂ ਜਾਪੈ ਕੰਚਨ ਮਾਟੀ ਮਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ ਮਾਨੇ ਬਖਸ਼ੀ ਇਤਿਹਾਸ ਸੰਗਤ ਮੇਰੀ ਸ਼ਰਧਾ ਭਾਵਨਾ ਸਹਿਤ ਪਿੱਤਰ ਰਵਾਣੀ ਸੁਖਮਣੀ ਸਾਹਿਬ ਜਿਸ ਨੂੰ ਪੂਰਨ ਪਾਠ ਸ਼ਰਨ ਕੀਤੇ ਨੇ, ਉਪਰੰਤ ਹੁਣ ਸੰਧਿਆ ਸਮਾਂ ਜਾਣ ਕੇ ਸੋਧ ਔਰ ਰਹਿਰਾਸ ਸਾਹਿਬ ਪਾਠ ਸ਼ਰਨ ਕੀਤੇ ਹਨ, ਅਰਦਾਸ ਚਾਲੀਆਂ ਭਰੀਆਂ ਨੇ, ਮਹਾਰਾਜ ਬਖਸ਼ੇ ਬਿੱਤੂ ਨਾਮ ਸ਼ਰਨ ਕੀਤੇ ਹਨ। ਸੋ ਸਾਧ ਸੰਗਤ ਦਾ ਜਸ ਭਾਸ਼ਵਾ ਗੁਰੂ ਸਾਹਿਬ ਨੇ ਆਪ ਗੁਰੂ ਖਾਤਰ ਬਖਸ਼ਿਸ਼ ਕੀਤਾ ਹੈ, ਔਰ ਸਾਧ ਸੰਗਤ ਦੇ ਆਪਣੇ ਤੁਹਾਨੂੰ ਪਤਾ ਹੈ ਸ਼ਾਮ ਜੀ ਰਵਾਮ ਹੋ ਰਹੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਸੁਖਾਸ਼ ਨੇ ਦੱਸਿਆ, ਭਾਈ ਸਾਹਿਬ ਠੀਕ 7 ਵਜੇ ਤੱਕ ਆਰਤੀ ਕੀਰਤਨ ਨਾਮ ਸਿਮਰਨ ਦੁਆਰਾ ਆਪ ਸੰਗਤਾਂ ਨੂੰ ਮਹਾਰਾਜ ਚਰਨਾਂ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਸੋ 7 ਵਜੇ ਆ ਕੇ 7 ਵਜੇ ਤੱਕ ਕਥਾ ਕਰਨਗੇ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਵਿਦਵਾਨ ਮਹਾਨ ਵਿਦਵਾਨ ਵੀਰ ਜੋ ਸਾਡੇ ਪਾਸ ਪਹੁੰਚੇ ਨੇ, ਉਹਨਾਂ ਨੇ 1 ਮਹੀਨੇ ਵਾਸਤੇ ਇੱਥੇ ਸੇਵਾ ਕਰਨੀ ਹੈ। ਸੋ ਸਾਰੇ ਸੰਗਤਾਂ ਨੂੰ ਬੇਨਤੀ ਕਿ ਜ਼ਰੂਰ ਹਰ ਰੋਜ਼ ਸੁਬਾਹ ਸ਼ਾਮ ਪਹੁੰਚ ਕੇ ਇਸ ਸਮੇਂ ਦਾ ਲਾਭ ਉਠਾਉਣ ਦੇ ਯਤਨ ਕਰੋ ਸਤਸੰਗ ਜੀ। ਅਤੇ ਉਸ ਤੋਂ ਬਾਅਦ ਢਾਡੀ ਜਥਾ ਭਾਈ ਅਮਰਜੀਤ ਸਿੰਘ ਜੀ ਜੌਲ ਦਾ ਜਥਾ, ਜੋ ਇੱਕ ਬੜੇ ਸੱਜੇ ਅਤੇ ਚੰਗੇ ਢਾਡੀ ਜੰਗ ਨੇ, ਉਹ ਸਿੰਘਾਂ ਦੀਆਂ ਵਾਰਾਂ ਅਤੇ ਹੋਰ ਸਿੱਖ ਇਤਿਹਾਸ ਨਾਲ ਆਦਮੀ ਨੂੰ ਜੋੜ ਕੇ ਨਿਹਾਲ ਕਰਨਗੇ। ਸਾਰੀ ਸੰਗਤ ਨੂੰ ਬੇਨਤੀ ਹੈ ਕਿ 8:30 ਵਜੇ ਤੱਕ ਆਪ ਮਹਾਰਾਜ ਨਿੱਘੀ ਵਾਲਾ ਆਨੰਦ ਮਾਣਦਿਆਂ ਹੋਇਆਂ ਆਪ ਅੱਜ ਸਾਰੇ ਕਥਕ ਦਰਬਾਰ ਸਾਹਿਬ ਕਰ ਜੀਵਨ ਘੜੀਆਂ ਸਵਾਲਾ ਕਰੋ। ਪਹਿਲਾਂ 7 ਵਜੇ ਤੱਕ, ਉਸ ਤੋਂ ਬਾਅਦ 7:45, 7 ਵਜੇ ਲੈ ਕੇ 8:30 ਤੱਕ ਤੀਸਰਾ ਜਿਹੜਾ ਜਥਾ ਹੈ ਢਾਡੀ ਜਥਾ ਉਹ ਕੀਰਤਨ ਕਰਨਗੇ। ਸਤ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਦੇਖਦੇ ਹੋ ਕਿ ਜੋ ਆਰਥ ਹਾਲ ਸਾਊਥ ਹਾਲ ਦੀਆਂ ਡਬਲ ਹਾਲ ਦੀਆਂ ਬਿਲਡਿੰਗਾਂ ਜੋ ਬਣ ਰਹੀਆਂ ਨੇ, ਉਹਨਾਂ ਵਿੱਚ ਬੇਅੰਤ ਮਾਇਆ ਖਰਚ ਹੋ ਰਹੀ ਹੈ। ਉਹਦੇ ਵਾਸਤੇ ਪ੍ਰੋਗਰਾਮ ਵੱਲੋਂ ਬੇਨਤੀ ਕਰਦੇ ਮਿਹਨਤ ਮਾਇਆ ਉਹਨਾਂ ਦਸਤਾਨ ਸਫਲ ਕਰਦੇ ਹਾਂ, ਗੁਰੂ ਘਰ ਨੂੰ ਭੇਟਾ ਕੀਤੀ ਹੈ, ਸੁਬਟ ਪਾ ਗਏ ਹਨ। ਸਤਿਸੰਗ ਜੀ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਮਾਇਆ ਸਫਲ ਨਹੀਂ ਕੀਤੀ, ਦਸਤਾਨ ਸਫਲ ਨਹੀਂ ਕੀਤਾ, ਜ਼ਰੂਰ ਆਪੋ ਆਪਣੀ ਮਾਇਆ ਗੁਰੂ ਘਰ ਭੇਟਾ ਕਰਕੇ ਆਪਣੀ ਜੀਵਨ ਦੀਆਂ ਕਮਾਈਆਂ ਸਫਲ ਕਰੋ। ਸੋ ਸਤਿਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਘਰਾਂ ਵਿੱਚ ਸਤਿਸੰਗ ਦੇ ਨਾਲ ਸਹਿਜ ਪਾਠ ਕਰ ਰਹੀਆਂ ਨੇ ਸੰਗਤਾਂ ਨੂੰ, ਸਾਰਿਆਂ ਨੂੰ ਬੇਨਤੀ ਹੈ ਭਾਈ ਰਜਿੰਦਰ ਸਿੰਘ ਨਾਲ ਤੁਸੀਂ ਸੰਪਰਕ ਕਰਕੇ ਆਪਣਾ ਉਹਨਾਂ ਨੂੰ ਸਾਰਾ ਆਪਣੇ ਪ੍ਰੋਗਰਾਮ ਦੇ ਦਿਓ, ਅਤੇ ਉਹਨਾਂ ਨੇ ਚਲਾਇਆ ਹੋਇਆ ਪ੍ਰੋਗਰਾਮ ਜਿਹੜਾ ਉਹਦੇ ਮੁਤਾਬਕ ਤੁਸੀਂ ਵੀ ਆਪਣਾ ਪਾਠ ਸੰਪੂਰਨ ਕਰਕੇ। ਸੋ ਸਾਰਿਆਂ ਸੰਗਤਾਂ ਨੂੰ ਜੋ ਜਿੰਨੇ ਵੀ ਸਹਿਜ ਪਾਠ ਹੋਏ ਨੇ, ਗੁਰੂ ਘਰ ਹੋਏ ਨੇ, ਇਹਨਾਂ ਨੂੰ ਇਕੱਠਿਆਂ ਇੱਕੋ ਦਿਨ ਸਾਰਿਆਂ ਦਾ ਭੋਗ ਪਾ ਕੇ ਅਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ, ਜੁਲਾਈ 16 ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ, ਅਤੇ ਸ਼ਹੀਦੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇੱਕ ਜਿਨ੍ਹਾਂ ਨੇ ਮਹਾਨ ਸ਼ਾਦ ਦਿੱਤੀ ਸਾਡੇ ਵਾਸਤੇ, ਸਤਿਸੰਗ ਜੀ ਉਸ ਦਿਨ ਜ਼ਰੂਰ ਆਓ, ਅਤੇ ਜੋ ਮਹਾਨ ਸ਼ਹੀਦਾਂ ਸਾਡੇ ਵਾਸਤੇ ਕੀਤਾ ਉਹਨਾਂ ਦਾ ਅਸੀਂ ਧੰਨਵਾਦ ਕਰੀਏ। ਸਤਿਸੰਗ ਜੀ ਜੁਲਾਈ 13 ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ, ਜਿਨ੍ਹਾਂ ਦੀ ਉਮਰ ਹੈ 6 ਸਾਲ ਤੋਂ 15 ਸਾਲ ਤੱਕ। ਸੋ ਜ਼ਰੂਰ ਸਤਿਸੰਗ ਜੀ ਇਸ ਸਮੇਂ ਜੋ ਆਪਣੇ ਬੱਚੇ ਨੇ ਉਹਨਾਂ ਜ਼ਰੂਰ ਦਾਖਲ ਕਰਵਾ ਕੇ ਗੁਰਮਤਿ ਕੈਂਪ ਵਿੱਚ ਉਹਨਾਂ ਤੋਂ ਸਮਾਂ ਲਵਾਓ, ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਵੀ ਗੁਰੂ ਦੀ ਇਸ ਸ਼ਰਨ ਨੂੰ ਕਿਵੇਂ ਪ੍ਰਾਪਤ ਕਰਨਾ ਉਹ ਕਰ ਸਕਣਗੇ। ਸਤਿਸੰਗ ਜੀ ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਵੇਖਿਆ ਕਿ ਜੋ ਸ਼ਹਿਣ ਕੀਰਤਨ ਨਾਲ ਇਹ ਜ਼ੁਲਮ ਚੱਲ ਰਹੇ ਹਨ, ਇਹਨਾਂ ਦਾ ਮੁਕਾਬਲਾ ਕਿਵੇਂ ਕਰਨਾ ਅਤੇ ਇਹਨਾਂ ਨੂੰ ਡੱਕਾਂ ਕਿਵੇਂ ਲਾਉਣਾ। ਸੋ ਉਹਨਾਂ ਨੇ ਮੀਰੀ ਪੀਰੀ ਤਲਵਾਰਾਂ ਪਹਿਨ ਕੇ ਦੁਸ਼ਮਣਾਂ ਨੂੰ ਇਹ ਦੱਸਿਆ ਕਿ ਅਸੀਂ ਤੁਹਾਨੂੰ ਕਿਵੇਂ ਰੋਕ ਸਕਦੇ ਹਾਂ, ਰੋਕਿਆ, ਲੜਾਈਆਂ ਲੜੀਆਂ, ਜੰਗ ਜੋਤ ਲੜੇ, ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਦੰਦ ਖੱਟੇ ਕੀਤੇ। ਸੋ ਸਤਸੰਗ ਜੀ ਅਸੀਂ ਉਹਨਾਂ ਤੋਂ ਜ਼ਰੂਰ ਸਿੱਖੀਏ ਕਿ ਉਹਨਾਂ ਦੇ ਪਾਸੇ ਪੂਰੀਆਂ ਦੇ ਚੱਲੀਏ, ਅਤੇ ਉਹਨਾਂ ਦੇ ਸਾਹਿਬ ਮਾਰਗ ਨੂੰ ਅਪਣਾਉਣ ਵਾਸਤੇ ਅਸੀਂ ਵੀ ਕੋਸ਼ਿਸ਼ ਕਰੀਏ। ਸੋ ਸਤਸੰਗ ਜੀ 7 ਅਗਸਤ ਨੂੰ ਹੈ ਪ੍ਰਕਾਸ਼ ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ। ਸੋ ਸਤਸੰਗ ਜ਼ਰੂਰ ਉਸ ਸਮੇਂ ਪਹੁੰਚ ਗਏ। ਅਸੀਂ ਗੁਰੂ ਸਾਹਿਬ ਦੀ ਬਖਸ਼ੀਆਂ ਦਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਅਦਾ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਔਰ ਸਤਸੰਗ ਜੀ ਪਾਤਸ਼ਾਹ ਤਿਆਰ ਨੂੰ ਕਿਸੇ ਰਮ ਕਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗੁਰੂ ਗਰੀਬ ਨਿਵਾਜ ਸਭ ਤੇ ਊਚ ਜਾ ਕਾ ਦਰਬਾਰ ਸਦਾ ਸਦਾ ਤਾਕੋ ਜੋਹਾਰ ਦਿਨ ਦੇ ਤੋਟ ਨਹੀਂ ਭੰਡਾਰ ਖਿਨ ਮੈਂ ਥਾਪੋ ਥਾਪਣਹਾਰ ਜਾ ਕਾ ਹੁਕਮ ਨਾ ਮਿਟੈ ਕੋਏ ਸਿਰ ਪਾਤਸ਼ਾਹ ਸੱਚਾ ਸੋਏ ਜਿਸ ਕੀ ਓਟ ਤਿਸੈ ਕੀ ਆਸਾ ਵਾਹਿਗੁਰੂ ਜੀ ਦੁੱਖ ਸੁਖ ਹਮਰਾ ਤਿਸ ਹੀ ਪਾਸਾ ਰੱਖ ਲੀਨੋ ਸਭ ਜਨ ਕਾ ਪੜਦਾ ਨਾਨਕ ਤਾ ਕੀ ਉਸਤਤ ਕਰਦਾ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਸਮਰੱਥ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਜੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤੀ ਸਤਿਗੁਰੂ ਜੀ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ ਸਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਵੱਡਿਆਂ ਭਾਗਾਂ ਵਾਲੇ ਹੋ ਕਰਮਾਂ ਵਾਲੇ ਹੋ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕੀਤਾ ਹੈ ਬਖਸ਼ੀ ਹੋਈ ਰੂਹ ਪਿਆਰ ਵਾਲਾ ਗੁਰਸਿੱਖ ਆ ਕੇ ਸਤਿਗੁਰੂ ਜੀ ਦੇ ਚਰਨਾਂ ਚ ਜੋਦੜੀ ਕਰਦਾ ਹੈ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ
0: ਪਿਆਰਾ ਗੁਰਸਿੱਖ ਆ ਕੇ ਸਤਿਗੁਰੂ ਜੀ ਦੇ ਚਰਨਾਂ ਚ ਜੋਦੜੀ ਕਰਦਾ ਹੈ ਬਿਨੇ ਕਰਦਾ ਹੈ ਜਿਵੇਂ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਨੇ ਵਾਹਿਗੁਰੂ ਨਿਰੰਕਾਰ ਜੀ ਦੇ ਚਰਨਾਂ ਚ ਸਾਨੂੰ ਜੁਗਤੀ ਸਿਖਾਉਂਦੇ ਨੇ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰਪਾਸ ਹੇ ਸੱਚੇ ਸਤਿਗੁਰੂ ਜੀ ਜੁਗੋ ਜੁਗ ਅਟਲ ਨਰਕਾਂ ਤੋਂ ਬਚਾਉਣ ਵਾਲੇ ਵਾਹਿਗੁਰੂ ਨਿਰੰਕਾਰ ਜੀ ਆਪ ਜੀ ਦੇ ਚਰਨਾਂ ਚ ਜੋਦੜੀ ਹੈ ਬੇਨਤੀ ਹੈ ਹਰ ਕੇ ਜਨ ਸਤਿਗੁਰ ਸਤਪੁਰਖ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਮਹਾਰਾਜ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ ਹਾਂ ਹੁਣ ਰਹਿਮਤ ਕਰ ਦਿਓ ਹਮ ਕੀ ਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਮੇਰੇ ਪਿਆਰੇ ਮਿੱਤਰ ਜੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ ਮੇਰੇ ਗੁਰੂ ਰੂਪ ਸਤਿਗੁਰੂ ਜੀ ਮੇਰੇ ਮੀਤ ਗੁਰਦੇਵ ਮੌਕਾ ਰਾਮ ਨਾਮ ਪ੍ਰਗਾਸ ਕਿਉਂ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈਏ ਨਾਮ ਜੋ ਹੈ ਗੁਰੂ ਗੁਰੂ ਦਾ ਮੇਰੇ ਜਿੰਦਗੀ ਦਾ ਆਸਰਾ ਹੈ ਮੇਰੇ ਸਵਾਸਾਂ ਦਾ ਆਸਰਾ ਨਾਮ ਤੋਂ ਬਿਨਾਂ ਸਵਾਸ ਅਧੂਰੇ ਨੇ ਬੇਅਰਥ ਨੇ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਮੇਰੀ ਰੋਹ ਰੀਤੀ ਬਣ ਜਾਵੇ ਮੇਰੇ ਜੀਵਨ ਦਾ ਆਧਾਰ ਬਣ ਜਾਵੇ ਗੁਰੂ ਦਾ ਨਾਮ ਨਾਮ ਜਪੋ ਮੇਰੇ ਸਾਜਣ ਸਹਿਨਾ ਨਾਮ ਬਿਨਾ ਮੈਂ ਅਵਰ ਨ ਕੋਈ ਵੱਡਾ ਭਾਗ ਗੁਰਮੁਖ ਹਰ ਲੈਨਾ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡਾ ਭਾਗ ਗੁਰਮੁਖ ਹਰ ਪਾਏ ਨਾਮ ਹੀਨ ਕਾਲਖ ਮੁਖ ਮਾਇਆ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਸਕਣਾ ਆਉਂਦਾ ਹੈ ਤੁਸੀਂ ਵੱਡਿਆ ਭਾਗਾਂ ਵਾਲੇ ਹੋ ਗੁਰੂ ਚਰਨਾ ਚ ਰੋਜ਼ਾਨਾ ਦੇ ਨੇਮੀ ਅਤੇ ਪ੍ਰੇਮੀ ਹੋ ਸਤਿਗੁਰਾਂ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਵੀ ਹਾਜ਼ਰੀ ਭਰਦੇ ਹੋ ਫਿਰ ਜੇ ਵਿਆਹ ਭਰੀ ਜ਼ਿੰਦਗੀ ਹੈ ਜਦੋਂ ਦੁਪਹਿਰੇ ਸ਼ਾਮੀ ਸਮਾਂ ਮਿਲਦਾ ਹੈ ਫਿਰ ਸਤਿਗੁਰਾਂ ਦੀ ਪਾਵਨ ਗੋਦੜੀ ਵਿੱਚ ਆ ਕੇ ਚੌਂਕੜਾ ਮਾਰ ਕੇ ਬੈਠ ਕੇ ਜਪਦੇ ਹੋ ਗੁਰੂ ਗੁਰੂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾ ਹੀ ਹੋਰ ਅੰਮ੍ਰਿਤ ਬਾਣੀ ਦਾ ਕੀਰਤਨ ਗੁਰੂ ਸਵਾਰੀ ਸੰਗਤ ਜੀ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਬਹੁਤ ਹੀ ਪਿਆਰ ਵਿੱਚ ਸਰਵਣ ਕਰ ਲਿਆ ਹੈ ਗੁਰੂ ਘਰ ਦਾ ਨੇਮ ਦੇ ਮੁਤਾਬਕ ਰੋਜ਼ਾਨਾ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਹੁੰਦੀ ਹੈ ਕਥਾ ਕੇਵਲ ਉਹੀ ਹੁੰਦੀ ਜੇ ਜਿਹਦੇ ਵਿੱਚ ਕੇਵਲ ਸ਼ਬਦ ਹੋਵੇ ਨਾਮ ਹੋਵੇ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਸੁਣਾਉਣ ਵਿੱਚ ਉਹ ਕਥਾ ਨਹੀਂ ਹੋਇਆ ਕਰਦੀ ਕਥਾ ਉਹੀ ਹੈ ਉਸਤਾਦ ਜੀ ਗਿਆਨੀ ਜੀ ਬਚਨ ਕਰਿਆ ਕਰਦੇ ਸੀ ਉਹ ਕਥਾ ਹੈ ਜਿਹਦੇ ਵਿੱਚ ਨਰੋਲ ਕੇਵਲ ਗੁਰੂ ਦੀ ਉਸਤਤ ਹੋਵੇ ਜਿਹਨੂੰ ਪੰਚਮ ਗੁਰਦੇਵ ਮਹਾਰਾਜ ਕਹਿੰਦੇ ਨੇ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਜਿਸ ਕਥਾ ਨੂੰ ਸੁਣਦਿਆਂ ਸੁਣਦਿਆਂ ਅੰਦਰ ਗੁਰੂ ਪ੍ਰਤੀ ਪ੍ਰਤੀਤ ਬਣ ਜਾਵੇ, ਕਥਾ ਉਹ ਚੀਜ਼ ਹੈ ਜਿਹਨੂੰ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਲਮ ਬੰਦ ਕਰਦੇ ਨੇ, ਕਹਿੰਦੇ ਥਿਮਕ ਥਿਮਕ ਜਿਮ ਬੂੰਦਾ ਪਰ ਸਭ ਧਰਨੀ ਮੈਂ ਧਰਨੀ ਧਰ ਹੈ। ਇੱਕ ਮੋਹਲੇ ਧਾਰ ਮੀਂਹ ਪੈਂਦਾ ਹੈ, ਜਦੋਂ ਮੋਹਲੇ ਧਾਰ ਮੀਂਹ ਪੈਂਦਾ ਪੈਂਦਾ ਤੇ ਉਹ ਸਾਰਾ ਹੀ ਹੈ, ਪਰ ਜਿਹੜੀਆਂ ਉੱਚੀਆਂ ਪਹਾੜੀਆਂ ਨੇ ਨਾ, ਉੱਚੇ ਟਿੱਬੇ ਨੇ, ਉੱਚੇ ਪਹਾੜੀਆਂ ਨੇ, ਉੱਥੇ ਉਹ ਪਾਣੀ ਨਹੀਂ ਠਹਿਰਦਾ, ਉਹ ਸਾਰੇ ਦਾ ਸਾਰਾ ਰੁੜ ਕੇ ਥੱਲੇ ਨੀਵੇਂ ਥਾਂ ਤੇ ਆ ਜਾਂਦਾ ਹੈ। ਪਰ ਇੱਕ ਗੱਲ ਜ਼ਰੂਰ ਹੈ, ਜਿਹੜੀ ਝੜੀ ਲੱਗਦੀ ਹੈ ਨਾ ਥਿਮਕ ਥਿਮਕ, ਥੋੜੀ ਥੋੜੀ ਬੂੰਦਾ ਬਾਂਦੀ ਜੀ, ਨਿੱਕੀ ਨਿੱਕੀ ਨਿੱਕੀ ਨਿੱਕੀ ਨਿੱਕੀ ਬੂੰਦਾ ਬਾਂਦੀ, ਉਹ ਰੁੜਦੀ ਥੋੜੀ ਹੈ, ਉਹ ਤੇ ਉੱਥੇ ਹੀ ਅਭੇਦ ਹੋ ਜਾਂਦੀ ਹੈ। ਹਾਂ, ਜਿਨ੍ਹਾਂ ਦੇ ਉੱਚੇ ਟਿੱਬੇ ਰੂਪੀ ਹਿਰਦੇ ਨੇ, ਮਨ ਉੱਚੇ ਰੂਪੀ ਟਿੱਬਿਆਂ ਵਰਗੇ ਨੇ, ਪਹਾੜਾਂ ਵਰਗੇ ਨੇ, ਜਦੋਂ ਨਾਮ ਦੀ ਕਥਾ ਬਾਣੀ ਦੀ ਕਥਾ ਮੀਂਹ ਪੈਂਦਾ ਹੈ ਉਹਨਾਂ ਦੇ ਅੰਦਰ ਪ੍ਰਵੇਸ਼ ਕਰਦੀ ਹੈ ਤੇ ਉਹ ਵੀ ਗੁਰੂ ਵਾਲੇ ਬਣ ਜਾਂਦੇ ਨੇ, ਸਤਿਗੁਰਾਂ ਦੀਆਂ ਪਾਰ ਰਹਿਮਤਾਂ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ ਸਾਡੇ ਬਹੁਤ ਹੀ ਸਤਿਕਾਰਯੋਗ ਸਾਨੀ ਜੀ, ਅੱਜ ਦਾਸ ਦਾ ਸਾਥ ਦੇ ਰਹੇ ਨੇ ਸਤਿਗੁਰੂ ਜੀ। ਰਹਿਮਤਾਂ ਕਰਨ ਪਿਆਰ ਵਾਲੀ ਰੂਹ ਹੈ, ਨਾਮ ਨਾਲ ਜੁੜੀ ਹੋਈ ਰੂਹ ਹੈ, ਗੁਰੂ ਚਰਨਾ ਚਰ ਦਾਸ ਹੈ ਮਹਾਰਾਜ। ਹੋਰ ਨਾਮ ਦੀ ਦਾਤ, ਹੋਰ ਸਹਿਜ ਦੀ ਦਾਤ, ਹੋਰ ਗੁਰੂ ਕੀ ਅੰਮ੍ਰਿਤ ਬਾਣੀ ਦੀ ਦਾਤ ਸਭ ਸੰਗਤਾਂ ਨੂੰ ਨਿਵਾਜਣ ਜੀ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਪਿਆਰ ਵਿੱਚ ਸਾਂਝ ਕਰੀਏ ਜੀ। ਹਾਂਜੀ,
1: ਪੜ ਪੜ ਪੰਡਿਤ ਮੁਨੀ ਥਕੇ,
0: ਮੇਰੇ ਗਰੀਬ ਬਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਪੜਨ ਵਾਲੇ ਪੰਡਿਤ ਨਾਮ ਹੁੰਦਾ ਹੈ ਵਿਦਵਾਨ ਦਾ। ਹਾਂਜੀ, ਪੰਡਿਤ ਨਾਮ ਹੁੰਦਾ ਹੈ ਵਿਦਵਾਨ ਦਾ, ਪੜ੍ਹਨਾ ਜ਼ਰੂਰ ਹੈ, ਪਰ ਪਾਤਸ਼ਾਹ ਜੀ ਕਹਿੰਦੇ ਪੜ੍ਹ ਕੇ ਜੇ ਉਹਦੇ ਚੋ ਸਿਧਾਂਤ ਪ੍ਰਾਪਤ ਨਹੀਂ ਕੀਤਾ ਤੇ ਪੜ੍ਹਨ ਦਾ ਕੁਝ ਬਹੁਤਾ ਲਾਭ ਨਹੀਂ ਹੋਣਾ। ਪੜ੍ਹਿਆ ਹੋਵੇ ਗੁਣਹੀਗਾਰ ਤਾਂ ਓਮੀ ਸਾਧਨਾ ਮਾਰੀ ਹੈ। ਗੁਰੂ ਸਵਾਰੀ ਸੰਗਤ ਜੀ, ਪੜ੍ਹਨ ਦੀ ਬਾਤ ਕੀ ਹੈ? ਪੜ੍ਹ ਕੇ ਸਿਧਾਂਤ ਲੈ ਕੇ, ਵਿਦਿਆ ਲੈ ਕੇ ਤੇ ਪਰਉਪਕਾਰੀ ਜੀਵਨ ਬਣ ਜਾਣਾ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਪਾਤਸ਼ਾਹ ਜੀ ਕਹਿੰਦੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ, ਜੇਤਾ ਪੜ੍ਹਿਆ ਤੇਤਾ ਕੜਿਆ, ਜਿੰਨਾ ਕ ਪੜ੍ਹ ਗਿਆ ਉਨਾ ਕ ਕੜ ਗਿਆ, ਚਰਚਾ ਵਾਲਾ ਬਣ ਗਿਆ, ਝਗੜਿਆਂ ਵਾਲਾ ਬਣ ਗਿਆ, ਜਿੱਥੇ ਕਥਾ ਵਾਰਤਾ ਕੀਤੀ ਉੱਥੇ ਝਗੜੇ ਖਿਲਾਰ ਦਿੱਤੇ। ਉਹ ਪੜ੍ਹਨ ਦਾ ਕੋਈ ਵਿਚਾਰਨ ਦਾ ਕੋਈ ਬਹੁਤਾ ਫਾਇਦਾ ਨਹੀਂ ਹੈ, ਉਹ ਪੜ੍ਹਿਆ ਜਾਵੇ ਜਿਹਦੇ ਕਰਕੇ ਸਹਿਜ ਆ ਜਾਵੇ। ਗੁਰੂ ਸਵਾਰੀ ਸੰਗਤ ਜੀ, ਵਿਦਵਾਨ ਪੁਰਸ਼ ਮੰਨਦੇ ਨੇ ਇੱਕ ਉਹ ਪੜ੍ਹਨਾ ਹੈ ਜਿਹਨੂੰ ਕਹਿੰਦੇ ਜੀ ਮਗਜ ਖਾਣੇ, ਮਗਜ ਮਗਜ ਖਾਣੇ। ਉਹਦਾ ਇਹ ਲਾਭ ਹੈ ਪੜ੍ਹਨ ਦਾ, ਵੀ ਪੜ੍ਹ ਗਏ ਨੇ ਜਿਵੇਂ ਮਗਜ ਦੇ ਨਾਲ ਦਿਮਾਗ ਕਹਿੰਦੇ ਰੁਸ਼ਨਾਈ ਵੱਧਦੀ ਹੈ, ਉਸ ਪੜ੍ਹਾਈ ਦੇ ਨਾਲ ਹੋਰਾਂ ਨੂੰ ਉਪਦੇਸ਼ ਦੇਣਾ, ਹੋਰਾਂ ਨੂੰ ਜੀਵਨ ਵਿੱਚ ਗੁਰੂ ਵੱਲੇ ਜੋੜ ਲੈਣਾ ਤੇ ਆਪਣਾ ਜੀਵਨ ਵੀ ਨਾ ਬਾਣੀ ਵਿੱਚ ਉੱਚਾ ਤੇ ਸੁੱਚਾ ਹੋ ਜਾਣਾ, ਉਹ ਪੜ੍ਹਿਆ ਹੋਇਆ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ। ਇੱਕ ਉਹ ਪੜ੍ਹਿਆ ਹੈ ਜਿਹਨੂੰ ਕਹਿੰਦੇ ਜੀ ਮਾਸ ਖਾਣਾ, ਇੱਕ ਉਹ ਪੜ੍ਹਿਆ ਜਿਹਨੂੰ ਕਹਿੰਦੇ ਮਾਸ ਖਾਣਾ। ਤੁਸੀਂ ਕਹੋ ਜੀ ਉਹ ਕਿਵੇਂ? ਪੜ੍ਹਿਆ ਤੇ ਜ਼ਰੂਰ ਹੈ, ਇੱਕ ਹੈ ਬਾਹਰਲੀ ਵਿਦਿਆ, ਇੱਕ ਹੈ ਅਧਿਮਾਤਮਕ ਵਿਦਿਆ। ਜਿਹੜੀ ਬਾਹਰਲੀ ਵਿਦਿਆ ਉਹ ਵੀ ਪੜ੍ਹਨੀ ਜ਼ਰੂਰੀ ਹੈ, ਨਾਲ ਨਾਲ ਅਧਿਆਤਮ ਵਿਦਿਆ ਪੜ੍ਹਨੀ ਵੀ ਬੜੀ ਜ਼ਰੂਰੀ ਹੈ। ਵਿਦਿਆ ਤੇ ਪੜ੍ਹੀ ਹੈ ਪਰ ਬਾਤ ਇੰਨੀ ਕੀ ਠਹਿਰ ਗਈ ਹੈ, ਜੋ ਗੁਰੂ ਸਾਹਿਬ ਜੀ ਨੇ ਕਿਹਾ ਸੀ ਨਿਤਨੇਮ ਦੇ ਵਿੱਚ ਪਰਪੱਕ ਹੋਣਾ, ਸੰਗਤ ਵਿੱਚ ਪਰਪੱਕ ਹੋਣਾ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਕਰਨਾ, ਪਰ ਉਪਦੇਸ਼ ਤੇ ਜ਼ਰੂਰ ਦਿੱਤਾ ਕੇਵਲ ਆਪਣੀ ਰੋਜੀ ਵਾਸਤੇ, ਆਪਣੇ ਪੇਟ ਵਾਸਤੇ, ਜੋ ਕਿਹਾ ਉਹ ਆਪ ਨਹੀਂ ਕਮਾਇਆ। ਤੀਸਰਾ ਹੈ ਜਿਵੇਂ ਹੱਡੀ ਖਾਣੀ ਹੁੰਦੀ ਹੈ ਉਹਨੂੰ ਵਿਦਵਾਨ ਪੁਰਸ਼ ਮੰਨਦੇ ਨੇ ਲੱਭ ਵਾਸਤੇ, ਜਿਵੇਂ ਕੂਕਰ ਹੁੰਦਾ ਹੈ, ਕੁੱਤਾ ਹੁੰਦਾ ਹੈ, ਉਹ ਗੁਰੂ ਸਵਾਰੀ ਸੰਗਤ ਜੀ ਆਪਣੇ ਮੂੰਹ ਚ ਹੱਡੀ ਪਾਉਂਦਾ ਹੈ, ਹੱਡੀ ਨੂੰ ਉਹ ਚਬਲਦਾ ਹੈ ਚਬਲਦਾ ਹੈ ਚਬਲਦਾ ਹੈ, ਉਹਨੂੰ ਚਿੱਥਦਾ ਹੈ, ਜਦੋਂ ਚਿੱਥਦਾ ਹੈ ਤੇ ਉਹਦੀਆਂ ਵਰਾਸ਼ਾਂ ਚੋਂ ਲਹੂ ਨਿਕਲਦਾ ਹੈ, ਤੇ ਜਦੋਂ ਲਹੂ ਨਿਕਲਦਾ ਹੈ ਤੇ ਉਹਨੂੰ ਸਵਾਦ ਆਉਂਦਾ ਹੈ, ਉਹ ਸੋਚਦਾ ਹੈ ਸ਼ਾਇਦ ਜਿਹੜਾ ਲਹੂ ਹੈ ਇਹਦੇ ਵਿੱਚੋਂ ਮਿਲਦਾ ਪਰ ਉਹਦੀਆਂ ਵਰਾਸ਼ਾਂ ਚੋਂ ਨਿਕਲ ਜਾਏ। ਮਹਾਰਾਜ ਕਹਿੰਦੇ ਉਹ ਪੜ੍ਹਾਈ ਮੇਰੇ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਨਹੀਂ। ਇੱਕ ਪੜ੍ਹਾਈ ਉਹ ਮਹਾਰਾਜ ਨੇ ਕਹਿੰਦੇ ਤਾਂ ਹੀ ਤਾਂ ਇਹ ਸ਼ਬਦ ਆਉਂਦਾ ਨਾ ਜੀ, ਕਿਆ ਪੜ੍ਹੀਆ ਕਿਆ ਗੁਣੀਆ, ਕਿਆ ਵੇਦ ਪੁਰਾਨਾ ਸੁਣੀਆ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਮਣੀ ਵਾਲੇ ਸੱਪ ਹੋਇਆ ਕਰਦੇ ਨੇ, ਉਹ ਤਿੰਨ ਤਰ੍ਹਾਂ ਦਾ ਸੱਪ ਹੁੰਦਾ ਮਣੀ ਵਾਲਾ। ਇੱਕ ਉਹ ਸਰਪ ਹੈ ਜੀ, ਜਿਸ ਵੇਲੇ ਹਨੇਰੀ ਰਾਤ ਹੁੰਦੀ ਹੈ ਨਾ, ਹਨੇਰੀ ਰਾਤ ਹੁੰਦੀ ਹੈ, ਚੰਦਰਮਾ ਨਹੀਂ ਚੜ੍ਹਦਾ, ਤੇ ਉਹ ਮਣੀ ਵਾਲਾ ਸੱਪ ਕੀ ਹੈ, ਉਹ ਆਪਣੀ ਮਣੀ ਨੂੰ ਬਾਹਰ ਕੱਢਦਾ ਹੈ, ਤੇ ਜਦੋਂ ਮਣੀ ਨੂੰ ਬਾਹਰ ਕੱਢਦਾ ਤੇ ਮਣੀ ਦਾ ਕੰਮ ਹੈ ਜੀ ਪ੍ਰਕਾਸ਼ ਕਰਨਾ।

0: ਤੇ ਮਣੀ ਤੇ ਜਦੋਂ ਜਾ ਡਿੱਗਦੀ ਹੈ ਹਨੇਰਾ ਹੋ ਜਾਂਦਾ, ਫਿਰ ਉਹ ਮਣੀ ਨੂੰ ਲੱਭਦਾ ਹੈ, ਮਣੀ ਲੱਭਦੀ ਨਹੀਂ। ਇੱਕ ਵਿਦਿਆ ਪੜਨ ਵਾਲੇ ਏਦਾਂ ਦੇ ਨੇ, ਫੁੰਕਾਰੇ ਮਾਰਦੇ ਨੇ, ਉਹ ਸਭ ਕੁਝ ਗੁਆ ਬੈਠਦੇ ਨੇ। ਇੱਕ ਉਹ ਸਰਪ ਹੈ ਜਿਹੜਾ ਮਣੀ ਤਾਂ ਜ਼ਰੂਰ ਕੱਢਦਾ, ਦੂਜੇ ਨੰਬਰ ਦਾ ਮਣੀ ਦਾ ਕੰਮ ਹੈ ਪ੍ਰਕਾਸ਼ ਕਰਨਾ। ਜਿਸ ਵੇਲੇ ਉਹ ਮਣੀ ਪ੍ਰਕਾਸ਼ ਕਰਦੀ ਹੈ ਤੇ ਉਸ ਪ੍ਰਕਾਸ਼ ਦੇ ਨਾਲ ਕੀੜੇ ਮਕੌੜੇ ਜਰਾ ਜਰਾ ਜਿੰਨੇ ਨਜ਼ਰ ਆਉਂਦੇ, ਉਹਦਾ ਕੰਮ ਇੰਨਾ ਕੀ ਹੈ ਜੀ, ਜਦੋਂ ਪ੍ਰਕਾਸ਼ ਹੋ ਜਾਵੇ ਜਿਹੜੇ ਜਿਹੜੇ ਕੀੜੇ ਮਕੌੜੇ ਜੇ ਨਜ਼ਰ ਆਉਂਦੇ ਜਾਣ ਉਹਨਾਂ ਨੂੰ ਖਾਈ ਜਾਂਦਾ, ਹੋਰ ਉਹਨੂੰ ਮਤਲਬ ਕੋਈ ਵੀ ਨਹੀਂ ਹੈ। ਇੱਕ ਉਹ ਪੜਨ ਵਾਲੇ ਨੇ ਬਸ ਖਾਣ ਵਾਸਤੇ, ਬਾਕੀ ਬਾਤ ਕੋਈ ਨਹੀਂ ਹੈ। ਤੀਸਰਾ ਇੱਕ ਉਹ ਸਰਪ ਜੇ ਜਿਸ ਵੇਲੇ ਪੁੰਨਿਆਂ ਦੀ ਰਾਤ ਹੁੰਦੀ ਹੈ, ਜਿਹਨੂੰ ਕਹਿੰਦੇ ਜੀ ਅੱਜ ਪੂਰਨਮਾਸੀ ਹੈ, ਚੰਦਰਮਾ ਦੀ ਟਿੱਕੀ ਜਿਹੜੀ ਜਦੋਂ ਚੜ੍ਹਦੀ ਹੈ ਤੇ ਉਹ ਸਾਰੇ ਪ੍ਰਕਾਸ਼ ਕਰਦੀ ਹੈ, ਤੇ ਉਸ ਰਾਤ ਨੂੰ, ਹਾਂਜੀ ਉਸ ਰਾਤ ਨੂੰ, ਪੁੰਨਿਆਂ ਵਾਲੀ ਰਾਤ ਨੂੰ ਜਿਸ ਵੇਲੇ ਚੰਦਰਮਾ ਚੜ੍ਹਦਾ, ਚੰਦਰਮਾ ਦੀਆਂ ਠੰਡੀਆਂ ਕਰਨਾ ਪੈਂਦੀਆਂ ਨੇ, ਜਿਹਨੂੰ ਮਹਾਰਾਜ ਅੰਮ੍ਰਿਤ ਬਾਣੀ ਵਿੱਚ ਕਹਿੰਦੇ ਸੋਮਵਾਰ ਸੱਸ ਅੰਮ੍ਰਿਤ ਝਰੈ ਚਾਖਤ ਬੇਗ ਸਗਲ ਬਿਖ ਹਰੈ, ਤੇ ਜਦੋਂ ਉਹ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ ਤੇ ਮਣੀ ਉਹ ਕੱਢ ਲੈਂਦਾ ਹੈ, ਨਾ ਤੇ ਉਹ ਫੁੰਕਾਰੇ ਹੀ ਮਾਰਦਾ ਹੈ ਜਿਵੇਂ ਪਹਿਲੇ ਨੇ ਫੁੰਕਾਰੇ ਮਾਰੇ ਸੀ ਨਾ, ਲੇਟੇ ਮਾਰੇ ਸੀ, ਰੇਤਾ ਉੱਤੇ ਆ ਡਿੱਗੀ, ਉਹਨੇ ਫੁੰਕਾਰੇ ਨਹੀਂ ਮਾਰੇ। ਦੂਜੇ ਨੇ ਮਣੀ ਕੱਢ ਕੇ ਕੀ ਕੀਤਾ ਸੀ ਤੁਹਾਨੂੰ ਯਾਦ ਆ ਜਾਵੇ, ਕੀੜੇ ਮਕੌੜੇ ਖਾਧੇ ਸਨ। ਤੇ ਜਿਹੜਾ ਤੀਜੇ ਨੰਬਰ ਦਾ ਨੇ, ਨਾ ਤੇ ਫੁੰਕਾਰੇ ਹੀ ਮਾਰੇ ਨੇ ਤੇ ਨਾ ਕੀੜੇ ਮਕੌੜੇ ਹੀ ਖਾਧੇ ਨੇ, ਤੇ ਜਦੋਂ ਚੰਦਰਮਾ ਦੀਆਂ ਕਿਰਨਾਂ ਜਿਹੜੀਆਂ ਨੇ ਉਸ ਮਣੀ ਤੇ ਪੈਂਦੀਆਂ ਨੇ ਤੇ ਉਸ ਮਣੀ ਚੋਂ ਅੰਮ੍ਰਿਤ ਝੜਦਾ ਹੈ, ਤੇ ਜਦੋਂ ਅੰਮ੍ਰਿਤ ਝੜਦਾ ਹੈ ਨਾ ਤੇ ਉਹ ਆਪਣੀ ਜੀਭਾ ਦੇ ਨਾਲ, ਆਪਣੀ ਜ਼ਬਾਨ ਦੇ ਨਾਲ ਉਸ ਮਣੀ ਚੋਂ ਜਿਹੜਾ ਅੰਮ੍ਰਿਤ ਝੜਦਾ ਉਹਨੂੰ ਚੱਟਦਾ ਹੈ, ਤੇ ਜਦੋਂ ਉਸ ਅੰਮ੍ਰਿਤ ਨੂੰ ਚੱਟਦਾ ਹੈ ਤੇ ਅੰਮ੍ਰਿਤ ਦਾ ਕੰਮ ਹੈ ਸ਼ਾਂਤੀ ਦੇਣਾ, ਜਿਹੜੀ ਉਹਦੇ ਅੰਦਰ ਜ਼ਹਿਰ ਹੈ ਉਹਦੇ ਨਾਲ ਉਹਦਾ ਸਾਰੇ ਦਾ ਸਾਰਾ ਜ਼ਹਿਰ ਖਾਤਮਾ ਕਰੀ ਜਾਂਦਾ ਹੈ, ਉਹਨੂੰ ਸਹਿਜ ਆਈ ਜਾਂਦਾ। ਤੀਜੇ ਨੰਬਰ ਦਾ ਗੁਰਮੁਖਾਂ ਦਾ ਉਹ ਪੜ੍ਹਨਾ ਹੈ, ਅੰਮ੍ਰਿਤ ਬਾਣੀ ਅਧਿਆਤਮਕ ਵਿਦਿਆ ਪੜ੍ਹਦੇ ਨੇ, ਬਾਹਰਲੀ ਵਿਦਿਆ ਪੜ੍ਹਦੇ ਨੇ, ਪਰ ਉਹਦੇ ਵਿੱਚੋਂ ਅੰਮ੍ਰਿਤ ਲੈਂਦੇ ਨੇ, ਉਹਦੇ ਵਿੱਚੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ। ਨਹੀਂ ਤਾਂ ਮਹਾਰਾਜ ਕਹਿੰਦੇ ਨੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਐ ਸਾਥ, ਪੜ ਪੜ ਬੇੜੀ ਪਾਈਐ, ਪੜ ਪੜ ਗੱਡੀਐ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਐ ਜੇਤੀ ਆਰ ਜਾ, ਪੜੀਐ ਜੇਤੇ ਸਾਸ, ਨਾਨਕ ਲੇਖੈ ਇੱਕ ਗੁਣ ਹੋਰ ਸਭਨਾ ਗੱਲਾਂ ਝਾਕ। ਮਹਾਰਾਜ ਕਹਿੰਦੇ ਬਾਕੀ ਸਭ ਝੱਖਾ ਮਾਰਨ ਵਾਲੀ ਗੱਲ ਹੈ, ਇਸ ਕਰਕੇ ਮਹਾਰਾਜ ਕਹਿੰਦੇ ਨੇ ਪੜਨਾ ਜ਼ਰੂਰ ਹੈ, ਫਿਰ ਬੋਲ ਪੜੋ ਜੀ।
1: ਪੜ ਪੜ ਪੰਡਿਤ ਮੋਨੀ ਥਕੇ,
0: ਮੋਨੀ ਥਕੇ, ਮੋਨੀ ਦਾ ਅਰਥ ਹੈ ਚੁੱਪ ਕਰਕੇ ਬੈਠੇ ਰਹਿਣਾ, ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪਵਾਈਐ ਜੋਨੀ। ਬਾਹਰਲਾ ਲਿਬਾਸ ਤਾਂ ਆ ਰਿਹਾ ਜੀ, ਬੋਲਦੇ ਨੀ ਪਰ ਮਨ ਤਾਂ ਬੋਲੀ ਜਾ ਰਿਹਾ ਹੈ ਨਾ। ਮਹਾਰਾਜ ਨੇ ਸੰਜਮ ਨਾਲ ਬੋਲਣ ਵਾਸਤੇ ਆਖਿਆ ਹੈ, ਕਹਿੰਦੇ ਇੱਕ ਦੂਜੇ ਨੰਬਰ ਦਿਓ ਨੇ ਜਿਹੜੇ ਚੁੱਪ ਕਰਦੇ ਪਰ ਗੁਰਮੁਖ

ਇਹ ਕੋਹੜੇ ਭੇਖ ਲਿਬਾਸ ਕਰਨ ਵਾਲੇ ਜੀ ਕਹਿੰਦੇ ਲਿਬਾਸ ਧਾਰਨ ਕਰ ਲਿਆ ਹੈ, ਭਰਮਦੇ ਨੇ ਭੇਖਾਂ ਦੇ ਨਾਲ ਪ੍ਰਭੂ ਨਹੀਂ ਮਿਲਦਾ। ਲਿਖ ਲਿਖ ਪੜਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਬਸਤਰ ਨਾ ਪਹਿਰੇ, ਐਣ ਸਕੈਰੇ ਮੋੜ ਵਗੂਤਾ, ਕਿਉ ਜਾਗੇ ਗੁਰਬਿਣ ਸੂਤਾ, ਪਾ ਗੋਪੇ ਤਾਣਾ ਆਪਣਾ ਕੀਆ ਕਮਾਣਾ, ਅਲਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧਾ ਪਤ ਗਵਾਈ। ਮਹਾਰਾਜ ਕਹਿੰਦੇ ਉਹ ਤੇਵੇਂ ਦੇ ਨੇ। ਇੱਕ ਗੁਰੂ ਸਵਾਰੀ ਸੰਗਤ ਜੀ ਸ਼ਬਦ ਆਉਂਦਾ ਜੇ, ਜਦੋਂ ਸੋਰਠ ਰਾਗ ਦੀ ਭਗਤ ਬਾਣੀ ਆਰੰਭ ਹੁੰਦੀ ਹੈ ਨਾ, ਇੱਕ ਵਾਰ ਜਨੇ ਬੈਠੇ ਹੋ ਗੁਰੂ ਦਰਬਾਰ ਵਿੱਚ, ਘਰਾਂ ਵਿੱਚ ਆਖੋ ਰਸਨਾ ਦੁਆਰੇ ਸਤਨਾਮ ਸ਼੍ਰੀ ਵਾਹਿਗੁਰੂ, ਨਾ ਤੇ ਮੌਨ ਰੱਖਣ ਨਾਲ ਰੱਬ ਮਿਲਣਾ ਜੇ, ਤੇ ਨਾ ਪਾਤਸ਼ਾਹ ਜੀ ਕਹਿੰਦੇ ਹੰਕਾਰ ਦੀ ਵਿਦਿਆ ਨਾਲ ਪਰਮਾਤਮਾ ਮਿਲਣਾ ਹੈ, ਨਾ ਲਿਬਾਸ ਧਾਰਨ ਦੇ ਨਾਲ ਮਿਲਣਾ ਹੈ, ਨਾ ਭਵਨ ਭ੍ਰਮਣ ਕਰਨ ਦੇ ਨਾਲ ਮਿਲਣਾ ਹੈ, ਕੇਵਲ ਨਾਮ ਦੁਆਰੇ ਵੈਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਹੈ। ਸੋਰਠ ਰਾਗ ਦਾ ਸ਼ਬਦ ਹੈ, ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਵੇ, ਤੁਰਕ ਮੂਵੇ ਸਰਨਾਈ, ਓਏ ਲੈ ਜਾ ਰੇ ਓਏ ਲੈ ਗਾਡੇ ਤੇਰੀ।

0: ਸਤ ਦੋਹ ਨਾ ਪਾਈ। ਮਨ ਰੇ ਸੰਸਾਰ ਅੰਧ ਗਹਿਰਾ ਏ ਤੇ ਅਗਿਆਨ ਦਾ ਹਨੇਰਾ ਏ। ਚੌ ਦਿਸ ਪਸਰਿਓ ਜੰਮ ਜੇਵਰਾ, ਕਬਿਤ ਪੜੇ ਪੜ ਕਬਤਾ ਮੂਵੇ ਕੱਪੜ ਕੇ ਦਰ ਜਾਈ, ਜਟਾ ਧਾਰ ਧਾਰ ਜੋਗੀ ਮੂਵੇ ਤੇਰੀ ਗਤ ਇਨਹ ਨਾ ਪਾਈ। ਗਰਭ ਸੰਚ ਸੰਚ ਰਾਜੇ ਮੂਵੇ ਗਡਲੇ ਕੰਚਨ ਪਹਾਰੀ, ਵੇਦ ਪੜੇ ਪੜ ਪੰਡਤ ਮੂਵੇ ਰੂਪ ਦੇਖ ਦੇਖ ਨਾਰੀ ਵਿਦਵਾਨ। ਕਹਿੰਦੇ ਵੇਦਾਂ ਸ਼ਾਸਤਰਾਂ ਨੂੰ ਪੜਿਆ ਸਿਧਾਂਤ ਨਹੀਂ ਲਿਆ, ਮਰ ਗਏ ਨੇ, ਨਾਮ ਨੂੰ ਲੈਣਾ ਨਹੀਂ ਕੀਤਾ। ਇਸਤਰੀਆਂ ਰੂਪ ਬਣਾਉਂਦੀਆਂ ਬਣਾਉਂਦੀਆਂ ਖਤਮ ਹੋ ਗਈਆਂ, ਰੱਬ ਵੱਲੇ ਖਿਆਲ ਨਹੀਂ ਕੀਤਾ। ਵੇਦ ਪੜੇ ਪੜ ਪੰਡਿਤ ਮੂਵੇ ਰੂਪ ਦੇਖ ਦੇਖ ਨਾਰੀ। ਤਾਂ ਮਹਾਰਾਜ ਅੰਤ ਵਿੱਚ ਕਹਿੰਦੇ ਰਾਮ ਨਾਮ ਬਿਨ ਸਭੇ ਬਿਭੂਤੇ। ਆ ਜਿੰਨੇ ਉਨਤੀ ਉੱਤੇ ਗਿਣਤੀ ਕੀਤੀ ਹੈ, ਕਬੀਰ ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਖਰਾਬ ਹੋਵੇਗਾ। ਰਾਮ ਨਾਮ ਬਿਨ ਸਭੇ ਬਿਭੂਤੇ ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰਾ। ਕਬੀਰ ਸਾਹਿਬ ਜੀ ਕਹਿੰਦੇ ਪਾਵਨ ਉਪਦੇਸ਼ ਹੈ, ਬਾਹਰਲੇ ਲਿਵਾਸ ਕਰਕੇ ਭਰਮਣ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਪਿਆਰਿਓ।
1: ਦੂਜੇ ਪਾਏ ਨਾਉ ਕਦੇ ਨਾ ਪਾਏ,
0: ਦਵੈਤ ਭਾਵਨਾ ਵਿੱਚ ਲੱਗੇ ਹੋਣ ਕਰਕੇ ਗੁਰਸੰਗਤ ਜੀ ਨਾਮ ਦੀ ਪ੍ਰਾਪਤੀ ਨਹੀਂ ਹੈ। ਦਵੈਤ ਤੋਂ ਭਾਵ ਈਰਖਾ ਵਿਰੋਧ ਵਿੱਚ ਨਾਮ ਦੀ ਪ੍ਰਾਪਤੀ ਨਹੀਂ ਹੈ। ਬਸ ਅੰਦਰ ਇਹ ਬਾਤ ਬਣੀ ਰਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
1: ਦੁੱਖ ਲਾਗਾਤ ਭਾਰੀ,
0: ਕਹਿੰਦੇ ਜਿਹੜੇ ਦਵੈਤ ਭਾਵਨਾ ਵਿੱਚ ਲੱਗੇ ਆ ਨਾ, ਵਿਰੋਧ ਵਿੱਚ ਲੱਗਾ, ਉਹਨਾਂ ਨੂੰ ਭਾਰੀ ਦੁੱਖ ਲੱਗਦਾ ਹੈ। ਅੱਗੇ ਪਿੱਛੇ ਸੁੱਖ ਦੀ ਪ੍ਰਾਪਤੀ ਨਹੀਂ ਹੈ, ਦੁੱਖ ਉਦੋਂ ਲੱਗ ਜਾਂਦਾ ਹੈ, ਵਿਰੋਧ ਹੈ, ਨਾਮ ਨੂੰ ਵਿਸਾਰ ਦਿੱਤਾ ਹੈ। ਹਾਂਜੀ, ਨਾਮ ਨੂੰ ਭੁਲਾ ਦਿੱਤਾ ਹੈ, ਨਾਮ ਨੂੰ ਵਿਸਾਰ ਦਿੱਤਾ ਹੈ, ਉਦੋਂ ਆ ਕੇ ਦੁੱਖ ਚਿੰਬੜ ਜਾਂਦੇ ਨੇ। ਤੁਸੀਂ ਕਹੋ ਜੀ ਉਹ ਕਿਵੇਂ? ਤਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਨੇ ਖਾਲਸਾ ਜੀ ਦੁੱਖ, ਹਾਂਜੀ ਦੁੱਖ ਤਦੇ ਤਦੋਂ ਹੋਇਆ, ਉਦਾਂ ਨਹੀਂ ਸੀ ਹੋਣਾ, ਉਦਾਂ ਦੁੱਖ ਨੇੜੇ ਨਹੀਂ ਸੀ ਆਉਣਾ। ਦੁੱਖ ਤਦੇ ਜਾਂ ਵਿਸਰ ਜਾਵੇ, ਜਦੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਿਸਰ ਜਾਂਦਾ ਹੈ, ਪਰਾਏ ਦਾ ਬੁਰਾ ਆ ਜਾਂਦਾ ਹੈ, ਉਦੋਂ ਦੁੱਖ ਆ ਕੇ ਲੱਗ ਜਾਂਦਾ ਹੈ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਦਹਿ ਦਿਸ ਧਾਵੈ। ਜਿੰਨਾ ਹੋਰ ਆਵੇਗਾ ਦੌੜੇਗਾ, ਉਨੀ ਹੋਰ ਭੁੱਖ ਵਧੇਗੀ, ਭੁੱਖ ਥੋੜੀ ਉਤਰਨੀ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰ ਹੈ, ਜੇ ਬੰਨਾ ਪੁਰੀਆ ਭਾਰ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਦਹਿ ਦਿਸ ਧਾਵੈ, ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਯਾਲਾ ਜੀ। ਉਹ ਦੀਨ ਬਾਹ ਗਰੀਬਾਂ ਨੂੰ ਨਵਾਜਣ ਵਾਲਾ, ਜਿਹਨੂੰ ਨਾਮ ਦਾ ਕਿਣਕਾ ਦੇ ਦੇਵੇ ਉਹ ਸੁਖੀ ਹੋ ਜਾਂਦਾ, ਨਹੀਂ ਤੇ ਦੁੱਖ ਲੱਗਦੇ ਨੇ।
1: ਮੂਰਖ ਅੰਧੇ ਤ੍ਰੈ ਗੁਣ ਸੇਵੈ,
0: ਕਹਿੰਦੇ ਮੂਰਖ ਗਿਆਨੀ ਪੁਰਸ਼ ਤਿੰਨਾਂ ਗੁਰਾਂ ਦੀ ਸੇਵਾ ਕਰਦੇ, ਰਜੋ ਤਮੋ ਸਤੋ, ਇਹਦੇ ਵਿੱਚ ਲੁਭਾਏ ਮਾਨ ਹਨ।
1: ਮਾਇਆ ਕੈ ਵਿਵਹਾਰੀ,
0: ਬਸ ਉਹ ਰਜੋ ਤਮੋ ਸਤੋ ਵਾਲੇ, ਉਹਨਾਂ ਨੂੰ ਗੁਰੂ ਨਾਲ ਮਤਲਬ ਕੋਈ ਨੀ, ਕੇਵਲ ਮਾਇਆ ਦਾ ਵਿਵਹਾਰ ਹੈ। ਭਾਵ ਧਨ ਇਕੱਠਾ ਹੋ ਜਾਵੇ, ਮਾਇਆ ਇਕੱਠੀ ਹੋ ਜਾਵੇ, ਪਦਾਰਥ ਇਕੱਠੇ ਹੋ ਜਾਣ, ਪਰ ਇੱਕ ਚੇਤਾ ਰੱਖੋ, ਗੋਹ ਕਰ ਪੱਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਾਬ ਓਹ ਚਰਨੀ ਆਏ ਭਾਈ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਪਦਾਰਥ ਹੁੰਦੇ ਨੇ, ਬਾਕੀ ਤੇ ਧਨ ਦੀ ਇੱਕ ਖੇਡ ਜੀ ਹੋਇਆ ਕਰਦੀ ਹੈ। ਬੰਦੇ ਕੋਲ ਚਾਰ ਕੌਡੀਆਂ ਹੁੰਦੀਆਂ ਨੇ, ਉਹ ਭਕਾਨੇ ਵਾਂਗੂ ਫੁੱਲਦਾ ਜ਼ਰੂਰ ਹੈ ਵੀ ਮੇਰੇ ਕੋਲ ਚਾਰ ਕੌਡੀਆਂ ਹੈਗੀਆਂ ਨੇ, ਪਰ ਇਹ ਮੇਰੇ ਵਾਹਿਗੁਰੂ ਜੀ ਦੀ ਇੱਕ ਖੇਡ ਹੈ। ਜਿਵੇਂ ਖਿਡਾਰੀ ਖੇਡਾਂ ਖੇਡਦੇ ਆ ਨਾ, ਬਸ ਉਹ ਕੋਈ ਜਿੱਤ ਜਾਂਦਾ ਕੋਈ ਹਾਰ ਜਾਂਦਾ ਹੈ, ਇੱਕ ਮਹਾਰਾਜ ਨੇ ਧਨ ਦੀ ਖੇਡ ਰਚੀ ਹੋਈ ਹੈ। ਗੱਲ ਜ਼ਰੂਰ ਹੈ, ਜਦੋਂ ਧਨ ਆਉਂਦਾ ਹੈ, ਪਦਾਰਥ ਆਉਂਦੇ ਨੇ, ਬੰਦੇ ਨੂੰ ਨਜ਼ਰ ਆਉਂਦੇ ਨੇ ਵੀ ਮੇਰੇ ਕੋਲ ਪਦਾਰਥ ਆ ਰਹੇ ਨੇ, ਮੇਰੇ ਕੋਲ ਧਨ ਆ ਰਿਹਾ ਹੈ, ਪਰ ਮੇਰੇ ਵਾਹਿਗੁਰੂ ਜੀ ਦੀ ਇਹ ਵਡਿਆਈ ਹੈ, ਉਹਦੀ ਐਸੀ ਖੇਡ ਹੈ, ਜਾਂਦੇ ਆ ਪਤਾ ਹੀ ਨਹੀਂ ਲੱਗਦਾ। ਇਹੋ ਧਨ ਕਰਤੇ ਕਾ ਖੇਲ ਹੈ, ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਗਿਆਨੀਆਂ ਕਾ ਧਨ ਨਾਮ ਹੈ, ਸਦ ਹੀ ਰਹੇ ਸਮਾਏ। ਜਿਹੜੇ ਗਿਆਨ ਵਾਲੇ ਨੇ ਉਹਨਾਂ ਦਾ ਧਨ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਧਨ ਨਿਰਮਲ ਅਤ ਅਪਾਰਾ, ਗੁਰ ਕੈ ਸ਼ਬਦ ਭਰੇ ਭੰਡਾਰਾ, ਨਾਮ ਧਨ ਬਿਨ ਹੋਰ ਸਭ ਵਿਖ ਜਾਣ, ਮਾਇਆ ਮੋਹੇ ਜਲੈ ਅਭਿਮਾਨ। ਹੰਕਾਰੀ ਪੁਰਸ਼ ਇਹਦੇ ਵਿੱਚ ਸੜਦਾ ਰਿੱਝਦਾ ਕਰਿੱਝਦਾ ਹੈ, ਕੇਵਲ ਇਹੋ ਵਿਵਹਾਰ ਹੈ ਜੀ।
1: ਅੰਦਰ ਕਪਟ ਉਧਰ ਭਰਨ ਕਹਿ ਤਾਈ।
0: ਵਾਹਿਗੁਰੂ ਵਾਹਿਗੁਰੂ। ਕਥਾ ਵਾਰਤਾ ਜ਼ਰੂਰ ਹੈ, ਦਿਖਾਵਾ ਜ਼ਰੂਰ ਹੈ, ਪਰ ਅੰਦਰ ਕਪਟ ਹੈ। ਕੇਵਲ ਉਧਰ ਭਰਨ ਕਹਿ ਤਾਈ, ਆਪਣਾ ਢਿੱਡ ਭਰਨ ਵਾਸਤੇ, ਮਾਇਆ ਵਾਸਤੇ ਢਿੱਡ ਭਰਨ ਵਾਸਤੇ ਰੱਬ ਨਾ ਪਿਆਰ ਕੋਈ ਨਹੀਂ ਹੈ। ਤਾਂ ਹੀ ਤਾਂ ਮਹਾਰਾਜ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੈ। ਕਪਟ ਜ਼ਰੂਰ ਹੈ, ਮਹਾਰਾਜ ਕਹਿੰਦੇ ਬੁੱਖ ਦੇ ਬੋਲ ਤਾਂ ਮਿੱਠੜੇ ਨੇ, ਪਰ ਅੰਦਰ ਕਪਟੇ ਉਹ ਥਾਂ ਨਹੀਂ ਪੈਂਦਾ, ਚਾਹੇ ਉਹ ਕਥਾ ਹੈ ਚਾਹੇ ਕੋਈ ਵੀ ਵਾਰਤਾ ਹੈ। ਮੈਂ ਆਪਣੀ ਬਾਤ ਲਵਾਂ, ਤਾਂ ਹੀ ਤਾਂ ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਹੇ ਸੀ, ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕੰਢੇ ਕੱਚੇ ਆ। ਉਹ ਕੱਚੇ ਨੇ, ਨਾਨਕ ਕੱਚੜਿਆ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆ। ਵੀ ਜਿਹੜੇ ਪੱਕੇ ਰੱਬ ਨਾਲ ਜੁੜੇ ਹੋਏ ਆ ਨਾ, ਉਹਨਾਂ ਦੀ ਸੰਗਤ ਕਰ। ਮਹਾਰਾਜ ਕਹਿੰਦੇ ਮਨਮੁਖ ਪੁਰਸ਼ ਐਸਾ ਹੈ,
1: ਪਾਠ ਪੜ੍ਹੇ ਗਾਵਾ।
0: ਵਾਹਿਗੁਰੂ ਵਾਹਿਗੁਰੂ। ਕਹਿੰਦੇ ਗਵਾਰੀ ਪਾਠ ਪੜ੍ਹਦਾ, ਕੇਵਲ ਦਿਖਾਵਾ ਕਰਿਆ, ਨਾ ਨਾ ਏਦਾਂ ਰੱਬ ਨਹੀਂ ਮਿਲਣਾ। ਤਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਮੇਰੇ ਵਾਹਿਗੁਰੂ ਜੀ ਦੀ ਪ੍ਰਾਪਤੀ ਕਦਾ ਚਿੱਤ ਨਹੀਂ ਹੋਇਆ ਕਰਦੀ ਜੇ।
1: ਸਤਿਗੁਰ ਸੇਵੇ ਸੋ ਸੁਖ ਪਾਏ।
0: ਜਿਹੜੇ ਭਾਈ ਸਤਿਗੁਰਾਂ ਦਾ ਸਿਮਰਨ ਕਰਦੇ ਨੇ, ਗੁਰੂ ਦੇ ਹੁਕਮ ਅੰਦਰ ਰਹਿੰਦੇ ਨੇ, ਗੁਰੂ ਦੇ ਹੁਕਮ ਅੰਦਰ ਚੱਲਦੇ ਨੇ, ਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਨੂੰ ਸੁੱਖ ਮਿਲ ਜਾਂਦਾ ਹੈ, ਨਾਮ ਦੇ ਵਿੱਚ ਸੁੱਖ ਪ੍ਰਾਪਤ ਹੁੰਦੇ ਹਨ।
1: ਜਿਨਹੋਂ ਮੈਂ ਵਿੱਚੋਂ ਮਾਰੀ।
0: ਨਾਮ ਦੀ ਪ੍ਰਾਪਤੀ ਹੋ ਗਈ, ਸੁੱਖ ਦਾ ਮੁੱਖ ਸਾਧਨ ਉਦੋਂ ਬਣ ਜਾਂਦਾ ਜਿਨ੍ਹਾਂ ਨੇ ਅੰਦਰੋਂ ਅੰਦਰੋਂ ਬਾਹਰੋਂ ਨਹੀਂ ਅੰਦਰੋਂ ਹੋਮੇ ਨੂੰ ਮਾਰ ਦਿੱਤਾ, ਹੋਮੇ ਨੂੰ ਖਤਮ ਕਰ ਦਿੱਤਾ। ਮੈਂ ਤਾਂ ਕੁਝ ਵੀ ਨਹੀਂ ਆ, ਇਹ ਹੋਮੇ ਮਰਦੀ ਥੋੜੀ ਜੇ ਕਿਤੇ। ਕਈ ਵਾਰ ਬੰਦਾ ਨਿਮਰਤਾ ਕਰਦਾ ਹੈ ਨਾ, ਉਹਦੇ ਵਿੱਚ ਵੀ ਇਹ ਚੰਦਰਾ ਹੋਮੇ ਦਾ ਕਿਣਕਾ ਆ ਜਾਂਦਾ, ਉਹਦੇ ਵਿੱਚ ਵੀ ਇਹ ਚੰਦਰਾ ਕਿਣਕਾ ਆ ਜਾਂਦਾ। ਇਹ ਹੋਮੇ ਐਸੀ ਹੈ। ਇੱਕ ਕਾਲੀਦਾਸ ਕਵੀ ਹੋਇਆ ਜੇ, ਉਹਨੇ ਇੱਕ ਬੜਾ ਸੋਹਣਾ ਦੋਹਰਾ ਲਿਖਿਆ, ਹੋਮੇ ਉਹਦੇ ਨਾਲ ਜਵਾਬ ਸਵਾਲ ਕਰਦੀ ਹੈ। ਉਹ ਕਹਿੰਦੇ ਮੈਨੂੰ ਮਾਰਦੇ ਕਈ ਮਰ ਗਏ, ਹੋਮੇ ਕਹਿੰਦੀ ਮੈਨੂੰ ਮਾਰਦੇ ਕਈ ਮਰ ਗਏ ਨੇ, ਪਰ ਮੈਂ ਨਾ ਵਿੱਚੋਂ ਮਰਦੀ। ਇਹ ਕਿੱਥੇ ਜਾਂਦੀ ਹੈ? ਬੰਦਾ ਨਿਮਰਤਾ ਕਰਦਾ ਕਰਦਾ ਵੀ ਚੰਦਰੀ ਆ ਜਾਂਦੀ ਹੈ। ਮੈਨੂੰ ਮਾਰਦੇ ਕਈ ਮਰ ਗਏ, ਪਰ ਮੈਂ ਨਾ ਵਿੱਚੋਂ ਮਰਦੀ, ਇੱਕ ਪਾਸਿਓਂ ਬਾਹਰ ਉਤਾਰੋ ਮੈਂ ਦੂਜੇ ਪਾਸਿਓਂ ਵੜਦੀ, ਇੱਕ ਪਾਸਿਓਂ ਬਾਹਰ ਉਤਾਰੋ ਮੈਂ ਦੂਜੇ ਪਾਸਿਓਂ ਵੜਦੀ, ਇੱਕ ਪੌੜੀ ਹੇਠ ਉਤਾਰੋ ਮੈਂ ਦੂਜੀ ਪੌੜੀ ਚੜ੍ਹਦੀ। ਕਾਲੀਦਾਸਾ ਮੈਂ ਮੋਇਆ ਬਗੈਰ ਖਬਰ ਨਾ ਸੱਚੇ ਕਰਦੀ। ਤਾਂ ਹੀ ਤਾਂ ਮਹਾਰਾਜ ਕਹਿੰਦੇ ਹੋਮੈ ਦੀਰਘ, ਇਹ ਤਾਂ ਹੀ ਕਿਹਾ ਹੋਮੈ ਦੀਰਘ ਰੋਗ ਹੈ। ਮਹਾਰਾਜ ਕਹਿੰਦੇ ਗੁਰੂ ਦੀ ਹੈ ਸਾਰੀ ਵਡਿਆਈ ਚੱਲਦੀ ਜੇ, ਬਸ ਉਹਦੇ ਅੱਗੇ ਢਹਿਪਾ। ਨਹੀਂ ਤਾਂ ਮਹਾਰਾਜ ਕਹਿੰਦੇ ਹੋਮੈ ਰੋਗ, ਮਾਨੋਕੋ ਦਿਨ ਬੰਦੇ ਨੂੰ ਦੇ ਦਿੱਤਾ ਹੈ। ਤੁਹਾਡੀ ਤਾਂ ਗੱਲ ਇੱਕ ਵੱਖਰੀ ਰਹਿ ਗਈ, ਆਪਾਂ ਤਾਂ ਛੋਟੇ ਜੇ ਆ ਨਾ। ਮਹਾਰਾਜ ਕਹਿੰਦੇ ਜੇ ਗਿਣਤੀ ਗਿਣ ਲਈਏ ਨਾ, ਸੰਸਾਰ ਵਾਲੇ ਝਾਤ ਮਾਰੀਏ, 33 ਕਰੋੜ ਦੇਵੀ ਦੇਵਤੇ ਨੇ, ਭੈਰੋ ਨੇ, ਖੇਤਰਪਾਲ ਨੇ, ਸਾਰੇ ਦੇ ਸਾਰੇ ਹੋਮੇ ਵਿੱਚ ਭੱਜੇ ਫਿਰਦੇ ਨੇ। ਜਦੋਂ ਤੁਸੀਂ ਭਾਈ ਗੁਰਦਾਸ ਸਾਹਿਬ ਜੀ ਦੀ ਪਹਿਲੀ ਵਾਰ ਦੀ ਪੌੜੀ ਪੜ੍ਹਦੇ ਹੋ ਨਾ, ਜਿਹਦੇ ਵਿੱਚ ਗੁਰੂ ਨਾਨਕ ਮਹਾਰਾਜ ਦੀਆਂ 4 ਉਦਾਸੀਆਂ ਨੇ, ਤੇ ਜਦੋਂ ਉਦਾਸੀਆਂ ਮਹਾਰਾਜ ਨੇ ਆਰੰਭ ਕੀਤੀ ਹੈ, ਉਦੋਂ ਪਹਿਲੇ ਦੀ ਵਰਤਲਾਪ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਪੌੜੀ ਨੂੰ ਕਲਮਬੰਦ ਕੀਤਾ। ਮਹਾਰਾਜ ਨੂੰ ਉਦਾਸੀਆਂ ਕਿਉਂ ਕਰਨੀਆਂ ਪਈਆਂ? ਕਿਉਂਕਿ ਹੋਮੇ ਦੇ ਵਿੱਚ ਜੀਵ ਤੁਰੇ ਫਿਰਦੇ ਸਨ, ਉਹਨਾਂ ਦੀ ਗਿਣਤੀ ਗਿਣਦੇ ਨੇ। ਕਹਿੰਦੇ ਜਤੀ ਗਿਣੀ ਜਾਇਓ, ਜਤੀ ਸਤੀ ਚਿਰ ਜੀਵਣੇ, ਸਾਧਕ ਸਿੱਧ ਨਾਥ ਬਹੁ ਚੇਲੇ, ਦੇਵੀ ਦੇਵ ਰਖੀਸਰਾਂ, ਭੈਰੋ ਖੇਤਰ ਪਾਲ ਬਹੁ ਮੇਲੇ, ਗੰਨ ਗੰਧਰਵ ਅਪਛਰਾਂ, ਕਿੰਨਰ ਜਖ ਚਲਤ ਬਹੁ ਖੇਲੇ, ਰਾਖਸ਼ ਦਾਨੋ ਦੈਂਤ ਲੱਖ, ਅੰਦਰ ਦੂਜਾ ਭਾਉ ਬੁਹੇਲੇ, ਹੋਮੇ ਅੰਦਰ ਸਭ ਕੋ ਡੁੱਬੇ ਗੁਰੂ ਸਣੇ ਬਹੁ ਚੇਲੇ। ਗੁਰਮੁਖ ਕੋਈ ਨਾ ਦੱਸਈ, ਢੂੰਡੇ ਤੀਰਥ ਜਾਤਰੀ ਮੇਲੇ, ਢੂੰਡੇ ਹਿੰਦੂ ਤੁਰਕ ਦੋਏ, ਪੀਰ ਪਕੰਬਰ ਕੌਮ ਕਤੇਲੇ, ਅੰਧੇ ਅੰਧੀ ਖੂਹ ਹੇਠੇਲੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤਾਂ ਗੁਰੂ ਨਾਨਕ ਮਹਾਰਾਜ ਨੂੰ ਉਦਾਸੀਆਂ ਕਰਨੀਆਂ ਪਈਆਂ। ਹੋਮੇ ਮਾਰਨ ਤੋਂ ਬਿਨਾਂ, ਖਤਮ ਕਰਨ ਤੋਂ ਬਿਨਾਂ ਸੁੱਖ ਨਹੀਂ ਮਿਲਦਾ।
1: ਨਾਨਕ ਪੜ੍ਹਨਾ ਗੁਣਨਾ ਇੱਕ ਨਾਉ ਹੈ।
0: ਬਸ ਮਹਾਰਾਜ ਕਹਿੰਦੇ ਪੜ੍ਹਨਾ ਤੇ ਵਿਚਾਰਨਾ ਕੇਵਲ ਇੱਕ ਮਹਾਰਾਜ ਦਾ ਨਾਮ ਹੈ। ਪੜ੍ਹਨਾ ਜ਼ਰੂਰ ਹੈ, ਪੜ੍ਹ ਕੇ ਉਹਦੇ ਚੋਂ ਇਤਿਹਾਸ ਵਿੱਚੋਂ ਨਾਮ ਲੈਣਾ। ਜਿਵੇਂ ਬਚਨ ਆਉਂਦੇ ਨੇ, ਸੱਤੀ ਪੈਰੀ ਸੱਤ ਭਲਾ, ਬਹੀਏ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਸੱਤ ਪੈਰ ਨੇ, ਅੱਠਵਾਂ ਪੈਰ ਹੋ ਗਿਆ ਰੱਬ ਦੇ ਪਿਆਰਿਆਂ ਕੋਲ ਬੈਠ ਜਾਈ। ਜਿਵੇਂ ਤੁਸੀਂ ਬੈਠੇ ਹੋ ਇੱਥੇ ਪੜ੍ਹਾਈ ਹੋ ਰਹੀ ਹੈ, ਇੱਥੇ ਸ਼ਬਦ ਦੀ ਪੜ੍ਹਾਈ ਹੋ ਰਹੀ ਹੈ, ਇੱਥੇ ਵਿਚਾਰ ਹੋ ਰਹੀ ਹੈ ਪਾਪ ਕੀ ਹੈ ਪੁੰਨ ਕੀ ਹੈ। ਵਿਚਾਰ ਕਰਕੇ ਪਾਪ ਤੋਂ ਗੁਰੇਜ ਕਰ ਜਾਣਾ ਹੈ। ਜਦੋਂ ਵਿਚਾਰ ਹੋਵੇਗੀ ਤੇ ਗੁਰੂ ਦਾ ਬੋਲ ਆਵੇਗਾ, ਨਰ ਅਚੇਤ ਪਾਪ ਤੇ ਡਰ ਰੇ। ਉਹ ਬੰਦਿਆ ਕਿਧਰੇ ਅਚਨਚੇਤ ਵੀ ਪਾਪ ਹੁੰਦਾ ਤੇ ਡਰ, ਜਦੋਂ ਪੜਿਆ ਕੋਲ ਬੈਠੇਗਾ ਨਾ ਸ਼ਬਦ ਦੀ ਵਿਚਾਰ ਹੋਵੇਗੀ ਤਾਂ ਮਹਾਰਾਜ ਦੇ ਅੰਮ੍ਰਿਤ ਬਚਨ ਆਉਣਗੇ, ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੈ ਬੁਰਾ ਹੈ, ਪਾਪੀ ਨੂੰ ਪਿਆਰਾ ਲੱਗਦਾ, ਪਾਪ ਤੋਂ ਗੁਰੇਜ ਕਰੇਗਾ। ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਸੱਤੀ ਪੈਰੀ ਸੱਤ ਭਲਾ, ਬਹੀਏ ਪੜਿਆ ਪਾਸ, ਇਹ ਰੱਬ ਦੇ ਪਿਆਰਿਆਂ ਕੋਲ ਬੈਠ ਕੇ ਬਰਕਤ ਮਿਲਦੀ ਹੈ ਜੀ।
1: ਜੈ ਕੋ ਵਿਚਾਰੀ
0: ਬੋਲ ਆ ਗਿਆ, ਜਿਹੜੇ ਵਿਚਾਰ ਵਾਲੇ ਨੇ ਉਹ ਸਮਝ ਲੈਂਦੇ ਨੇ, ਦੂਜੇ ਖਾਲੀ ਰਹਿ ਜਾਂਦੇ ਹਨ।
1: ਮਹਲਾ ਤੀਜਾ,
0: ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਪਿਆਰ ਵਿੱਚ ਆਖੋ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ ਵੈ।
1: ਨਾਂਗੇ ਆਮਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਬੋਲੋ ਆਖੋ ਸਤਨਾਮ ਸ਼੍ਰੀ
1: ਵਾਹਿਗੁਰੂ।
0: ਨੰਗਾ ਕਿਹਨੂੰ ਕਹਿੰਦੇ ਨੇ, ਜਿਹਨੇ ਕੱਪੜੇ ਨਾ ਪਹਿਣੇ ਹੋਣ, ਕਹਿੰਦੇ ਨੰਗਾ ਤੁਰਿਆ ਫਿਰਦਾ। ਨਾਂਗੇ ਆਵਣ, ਜਿਸ ਵੇਲੇ ਜਨਮ ਲਿਆ ਸੀ, ਜਦੋਂ ਮਾਤਾ ਜੀ ਦੇ ਉਧਰ ਵਿੱਚੋਂ ਇਹ ਬੱਚੇ ਨੇ ਜਨਮ ਲਿਆ, ਉਦੋਂ ਬੋਸਕੀਆਂ ਨਹੀਂ ਸੀ ਪੈਂਦੀਆਂ, ਉਦੋਂ ਪਛੰਬਰ ਨਹੀਂ ਸੀ ਪਹਿਨੇ ਹੋਏ, ਕੇਵਲ ਅਲਫ ਆਇਆ ਨੰਗਾ ਆਇਆ। ਤੇ ਜਦੋਂ ਜਾਵੇਗਾ ਉਦੋਂ ਕੀ ਲੈ ਕੇ ਜਾਵੇਗਾ, ਉਦੋਂ ਵੀ ਨੰਗਾ ਜਾਵੇਗਾ। ਹੁਕਮ ਆਇਆ ਤਾਂ ਚਲੇ ਜਾਣਾ ਹੈ, ਜਦੋਂ ਹੁਕਮ ਆਇਆ ਉਦੋਂ ਇਸ ਮਾਤ ਲੋਕ ਜਨਮ ਲੈ ਲਿਆ। ਪਰ ਮਹਾਰਾਜ ਕਹਿੰਦੇ ਅਗਲੇ ਬਚਨ ਪੜੋ ਜੇ,
1: ਜਿਸ ਕੀ ਵਸਤ ਸੋਈ ਲੈ ਜਾਏਗਾ,
0: ਜਿਹਦੀ ਵਸਤੂ ਉਹ ਲੈ ਜਾਵੇਗਾ, ਪਰ ਆਇਆ ਨੰਗਾ ਗਿਆ ਵੀ ਨੰਗਾ, ਜਾਂਦਿਆਂ ਨਾਲ ਨਹੀਂ ਜਾਵੇਗਾ। ਆਪ ਜੀ ਦੇ ਸਨਮੁਖ ਇੱਕ ਸ਼ਬਦ ਸਾਂਝਾ ਕਰਾਂ, ਮਹਾਰਾਜ ਕਹਿੰਦੇ ਨਾਂਗੇ ਆਵਣ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ। ਰਾਜਾ ਕੋਈ ਨਾ ਰਹਿ ਰਾਜਾ ਰਾਣਾ, ਰਾਜਾ ਨਾਮ ਨੌਨਿਧ ਮੇਰਾ, ਸੰਪੈ ਹੇਤ ਕਲਤ ਧਨ ਤੇਰਾ, ਆਵਤ ਸਾਂਗਣਾ ਜਾਤ ਸੰਗਾਤੀ, ਕਹਾਂ ਭਯੋ ਦਰ ਬੰਦੇ ਹਾਥੀ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹੋ ਕਬੀਰ ਕਹੋ ਕਬੀਰ, ਇਹ ਗੁਣ ਵਿਚਾਰ ਚੱਲੇ ਜੁਆਰੀ ਦੋਏ ਹੱਥ ਝਾਰ। ਜਿਵੇਂ ਜੂਆ ਖੇਡਣ ਵਾਲਾ ਹੱਥ ਝੜ ਕੇ ਤੁਰ ਜਾਂਦਾ ਨਾ, ਮਹਾਰਾਜ ਕਹਿੰਦੇ ਨਾਮ ਤੋਂ ਸਖਣਾ ਇਉਂ ਜਾਂਦਾ ਹੈ। ਨੰਗੇ ਆਇਆ ਸੀ ਨੰਗੇ ਚਲੇ ਜਾਣਾ, ਉਮਰਾਂ ਲੰਘਦੀ ਨੂੰ ਪਤਾ ਨੀ ਜੇ ਗੁਰਮੁਖੋਂ ਲੱਗਦਾ। ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ

ਜਮ ਜਿਹੜਾ ਨਗਾਰਿਆਂ ਤੇ ਚੋਟਾ ਮਾਰਦਾ ਆ ਰਿਹਾ ਹੈ। ਮਹਾਰਾਜ ਕਹਿੰਦੇ ਖਿਆਲ ਕਰ ਪਲ ਪਲ ਕਰਕੇ ਜ਼ਿੰਦਗੀ ਲੰਘ ਗਈ ਹੈ, ਨਜ਼ਰ ਨਹੀਂ ਆਉਂਦੇ। ਜੀਵ ਆਉਂਦਾ ਜਾਂਦਾ ਤਾਂ ਹੀ ਤਾਂ ਕਾਰੂ ਕਹਿੰਦਾ ਸੀ ਨਾ ਵੀ ਜਦੋਂ ਮੇਰਾ ਜੁਨੇਜਾ ਜਾਵੇ ਮੇਰੇ ਹੱਥ ਪੈਰ ਖੱਪਣ ਤੋਂ ਨੰਗੇ ਰੱਖਣੇ ਨੇ, ਦੁਨੀਆ ਦੇ ਲੋਕ ਵੇਖ ਲੈਣ ਵੀ ਇੰਨਾ ਕੁਝ ਜੋੜਿਆ ਅੱਜ ਖਾਲੀ ਜਾ ਰਿਹਾ ਹੈ। ਗੁਰੂ ਨਾਨਕ ਮਹਾਰਾਜ ਨੇ ਨਸੀਹਤਨਾਮਾ ਦਿੱਤਾ ਸੀ ਨਾ, ਦਮੜਾ ਤਿਸੀ ਕਾ ਜੋ ਖਰਚਿਆ ਰਖਾਏ, ਦੇਵੈ ਦਲਾਏ ਰਜਾਏ ਖੁਦਾਏ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਤਹਿਕੀਕ ਦਿਲ ਦਾਨੀ ਵਹੀ ਪਿਸਤ ਜਾਏ, ਨਾ ਕੀਚੈ ਤਵਜਿਆ ਨਾ ਕੀਚੈ ਗੁਮਾਨ, ਨਾ ਰਹਿਸੀ ਏ ਦੁਨੀਆ ਨਾ ਰਹਿਸੀ ਦੀਵਾਨ, ਉਹ ਦੁਨੀਆ ਪਰ ਕੀਆ ਜੋਰ, ਦਮੜਾ ਕਮਾਇਆ ਖਾਇਆ ਹੰਡਾਇਆ ਅਜਾਈ ਗਵਾਇਆ। ਸਾਹਿਬ ਕਹਿਣ ਲੱਗੇ ਲਾਣਤ ਹੂੰ ਤੈਂਕੂ, ਬੜੀ ਵੱਡੀ ਗੱਲ ਜੇ, ਲਾਣਤ ਹੂੰ ਤੈਂਕੂ ਅਰ ਤੈਡੀ ਕਮਾਈ, ਦਗੇਬਾਜੀ ਕਰ ਕਰ ਦੁਨੀਆ ਲੂਟ ਖਾਈ, ਗਫਲਤ ਕਰੋਗੇ ਤੋ ਖਾਵੋਗੇ ਮਾਰ, ਚੇਤਾ ਰੱਖੀ ਬੇਟਾ ਬੋ ਬੇਟੀ ਕੋ ਲਿਓਗੇ ਨਾ ਸਾਰ, ਚਾਲੀ ਗੰਜ ਜੋੜੇ ਨਾ ਰੱਖਿਓ ਇਮਾਨ, ਦੇਖੋ ਰੇ ਕਾਰੂ ਜੋ ਹੋਤੇ ਪਰੇਸ਼ਾਨ। ਮਹਾਰਾਜ ਕਹਿੰਦੇ ਜੀਵ

0: ਗੁਰਮੁਖ ਜਿਹੜਾ ਹੈ ਮੇਰੇ ਵਾਹਿਗੁਰੂ ਜੀ ਦਾ ਭਾਣਾ ਹੁਕਮ ਸਤ ਕਰਕੇ ਮੰਨਦਾ ਹੈ।
1: ਸਹਿਜੇ ਹਰ ਰਸ ਪੀਜੈ,
0: ਸੋਤੇ ਸਿੱਧੀ ਨਾਮ ਦਾ ਰਸ ਪੀਂਦਾ, ਨਾਮ ਦਾ ਰਸ ਗੁਰਮੁਖਾਂ ਨੂੰ ਆਉਂਦਾ। ਵਿਕਾਰੀ ਪੁਰਸ਼ ਵਿਕਾਰਾਂ ਦੇ ਰਸ ਵਿੱਚ ਨੇ ਤੇ ਰੱਬ ਦੇ ਪਿਆਰੇ ਨਾਮ ਦੇ ਰਸ ਵਿੱਚ ਨੇ, ਜਿਹਨੂੰ ਕਬੀਰ ਸਾਹਿਬ ਜੀ ਕਹਿੰਦੇ ਰਾਮ ਰਸ ਪੀਆ ਰੇ, ਜਿਹੇ ਰਸ ਬਿਸਰ ਗਏ ਰਸ। ਔਰ ਉਸੇ ਰਸ ਵਾਸਤੇ ਤੇ ਬਾਬਾ ਫਰੀਦ ਸਾਹਿਬ ਜੀ ਨੇ ਮਾਂ ਨੂੰ ਕਿਹਾ ਸੀ, ਮਾਂ ਸ਼ੱਕਰ ਮਿੱਠੀ ਹੈ, ਗੁੜ ਮਿੱਠਾ ਜੇ, ਸ਼ਹਿਦ ਮਿੱਠਾ ਜੇ, ਖੰਡ ਮਿੱਠੀ ਜੇ, ਮਹਿਰੂ ਮੱਝ ਦਾ ਦੁੱਧ ਮਿੱਠਾ ਹੀ, ਪਰ ਮਾਂ ਕੀ ਕਰਾਂ, ਬਚਪਨ ਚ ਤੇ ਮਿੱਠੀਆਂ ਲੱਗਦੀਆਂ ਸਨ ਪਰ ਅੱਜ ਮਿੱਠੀਆਂ ਨਹੀਂ ਉਹ ਲੱਗਦੀਆਂ, ਸ਼ੱਕਰ

0: ਸ਼ਬਦ ਸਤਨਾਮ ਸ਼੍ਰੀ ਵਾਹਿਗੁਰੂ ਜੀ ਦੇ ਬਰਾਬਰ ਨਹੀਂ ਹਨ।
1: ਨਾਨਕ ਸੁਖਦਾਤਾ ਸਦਾ ਸਲਾਹਿਓ।
0: ਗਰੀਬ ਨਿਵਾਜ ਜੀ ਕਹਿੰਦੇ ਭਾਈ ਜਿਹੜਾ ਸੁੱਖ ਦੇਣ ਵਾਲਾ ਦਾਤਾ ਉਹਦੀ ਸਦਾ ਸਲਾਘਾ ਕਰੋ, ਉਹਦੀ ਉਪਮਾ ਕਰੋ ਜਿੰਨੀ ਉਸਤਤ ਹੋ ਸਕਦੀ ਹੈ। ਕਰਨੀ ਕਿਵੇਂ ਹੈ? ਤੁਰੇ ਜਾ ਰਹੇ ਹੋ ਗੱਡੀ ਵਿੱਚ, ਤੁਰੇ ਜਾ ਰਹੇ ਹੋ ਕਾਰੋਬਾਰ ਤੇ, ਕੋਈ ਕਿਰਤ ਵਿਰਤ ਕਰਦੇ ਹੋ, ਅੰਦਰ ਉਹਦੀ ਉਸਤਤ ਕਿਵੇਂ? ਉਸਤਤ ਮਨ ਮੈਂ ਕਰ ਨਿਰੰਕਾਰ। ਸਤਿਗੁਰੂ ਆ ਤੁਹਾਡੀ ਕਿਰਪਾ ਹੈ ਨਾ, ਮੈਂ ਇੰਨੇ ਯੋਗ ਨਹੀਂ ਸੀ, ਆ ਜਿਹੜੀ ਸਮਰੱਥਾ ਬਖਸ਼ੀ ਮੈਂ ਯੋਗ ਥੋੜੀ ਸੀ, ਇਹੀ ਉਹਦੀ ਉਸਤਤ ਹੈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
1: ਰਸਨਾ ਰਾਮ ਰਵੀ ਜੈ,
0: ਬਸ ਰਸਨਾ ਦੁਆਰੇ ਰਮੇ ਹੋਏ ਰਾਮ ਜੀ ਦੇ ਨਾਮ ਨੂੰ ਜਪਦੇ ਰਹਿਣਾ। ਉਠਤ ਬੈਠਤ ਸੋਵਤ ਨਾਮ, ਉਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ।

0: ਦਾ ਕਿਲਾ ਸਰੀਰ ਇੱਕ ਕਿਲਾ ਹੈ, ਜਿਵੇਂ ਕਿਲੇ ਬਾਹਰਲੇ ਤਿਆਰ ਕੀਤੇ ਜਾਂਦੇ ਨੇ ਤਾਂ ਮਹਾਰਾਜ ਕਹਿੰਦੇ ਕਿਲਾ ਮਹਾਰਾਜ ਨੇ ਸਾਜਿਆ, ਇਹਦਾ ਸ਼ਿੰਗਾਰ ਹੀ ਕਰਦਾ ਰਹਿੰਦਾ ਹੈ। ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਕ ਭਾਂਤ ਸ਼ਿੰਗਾਰ ਬਹੁ ਕਰਤਾ, ਜਿਉਂ ਮਿਰਤਕ ਉਢਾਇਆ, ਧਾਏ ਧਾਏ ਕਿਰਪਣ ਕਰਮ ਕੀਨੋ, ਕਤਰ ਕਰੀ ਹੈ ਮਾਇਆ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ, ਕਰ ਆਭਰਨ ਸਵਾਰੀ ਸੇਜਾ ਕਾਮਨ ਥੱਟ ਬਣਾਇਆ। ਪਾਤਸ਼ਾਹ ਜੀ ਕਹਿੰਦੇ ਮਾਨੁਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਜ ਸ਼ਿੰਗਾਰ ਬਹੁ ਕਰਤਾ, ਜਿਉਂ ਮਿਰਤਕ ਉਢਾਇਆ, ਹਮੇਸ਼ਾ ਸਰੀਰ ਦਾ ਹੀ ਸ਼ਿੰਗਾਰ ਕਰਦਾ ਰਹਿੰਦਾ, ਕਦੇ ਰੱਬ ਵੱਲੇ ਧਿਆਨ ਕਰਿਆ ਕਰ। ਫਰੀਦਾ ਕੱਜੜ ਰੇਖਣਾ ਸਹਿੰਦਿਆ, ਪੰਖੀ ਸੂਏ ਬਹਿਠ, ਜਿੰਨਾ ਅੱਖਾਂ ਦੇ ਵਿੱਚ ਕਿਧਰੇ ਕੱਜਲ ਦੀ ਧਾਰ ਨਹੀਂ ਸੀ ਸਹਿੰਦੀ, ਅੱਜ ਉਹਨਾਂ ਅੱਖੀਆਂ ਦੇ ਵਿੱਚ ਇਸ ਸਰੀਰ ਦੇ ਜਿਹੜੀ ਖੋਪੜੀ ਹੈ, ਅੱਜ ਪੰਛੀਆਂ ਨੇ ਆਂਡੇ ਦਿੱਤੇ ਹੋਏ ਨੇ। ਮਹਾਰਾਜ ਕਹਿੰਦੇ ਕਾਇਆਂ ਦਾ ਸ਼ਿੰਗਾਰ ਨਾ ਪਾਲੀ ਪੋਸੀ ਜਾਇਆ ਕਰ, ਭਲਕੇ ਉੱਠ ਪਪੋਲੀਏ, ਬਿਨ ਬੁੱਝੇ ਮੁਗਦ ਅਜਾਣ, ਸੋ ਪ੍ਰਭ ਚੇਤਨਾ ਆਇਓ ਛੁੱਟੈ ਗੀ ਬੇਮਾਣ। ਪਾਤਸ਼ਾਹ ਜੀ ਕਹਿੰਦੇ ਮੇਰੇ ਵਾਹਿਗੁਰੂ ਜੀ ਦੇ ਜਾਪ ਨੂੰ ਜਪਿਆ ਕਰ।
1: ਰੰਗ ਪਰੰਗ ਕਤੀਫਿਆ,
0: ਤਰ੍ਹਾਂ ਤਰ੍ਹਾਂ ਦੇ ਰੰਗ ਪਰੰਗ ਜਿਹੜੇ ਨੇ, ਕਤੀਫਿਆ ਲਿਵਾਸ ਜਿਹੜਾ ਕਰਦਾ ਹੈ,
1: ਪਹਿਰੇ ਤਨ ਮਾਈ
0: ਕਹਿੰਦੇ ਸਰੀਰ ਤੇ ਪਹਿਣ ਦਾ ਤੇ ਹੰਕਾਰ ਕਰਦਾ ਹੈ, ਜਿੱਤ ਪਹਿਦੇ ਤਨ ਪੀੜੀ ਹੈ, ਮਨ ਮੈਂ ਚਲੈ ਬੇਕਾਰ, ਕੱਪੜੇ ਜਰੂਰ ਪਹਿਣ, ਵਧੀਆ ਤੋਂ ਵਧੀਆ ਪਾ, ਪੁਸ਼ਾਕਾਂ ਪਾ, ਸਭ ਕੁਝ ਕਰ, ਪਰ ਪਹਿਣ ਲੱਗਾ ਮੇਰੇ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਕਰਿਆ ਕਰ। ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ੇ ਛੱਟ, ਪਰ ਚੇਤਾ ਰੱਖ ਜਦੋਂ ਰੱਬ ਨੂੰ ਯਾਦ ਕਰੇਗਾ, ਤੇਰਾ ਪਹਿਨਿਆ, ਤੇਰਾ ਖਾਧਾ, ਤੇਰਾ ਸੋਤਾ ਸਫਲ ਹੋ ਜਾਵੇਗਾ। ਮਹਾਰਾਜ ਕਹਿੰਦੇ ਆ ਸੰਦਿਆਂ ਖੇਲ ਆਂਦਿਆਂ ਪਹਿਣ ਆਂਦਿਆਂ ਖਾਵਾਂਦਿਆਂ, ਹਾਂਜੀ ਵਿਚੇ ਹੋਵੇ ਮੁਕਤ ਤੋਂ ਪਹਿਣ ਰੱਬ ਨੇ ਦਿੱਤੇ ਸੁੱਖ ਲੈ, ਸੁੱਖ ਦੇਣ ਵਾਸਤੇ, ਪਰ ਸੁੱਖਾਂ ਦੇ ਵਿੱਚ ਮੇਰੇ ਸਾਹਿਬ ਨੂੰ ਨਾ ਭੁੱਲ ਜਾਵੀ, ਇਹ ਸੁੱਖ ਉਹਦੇ ਨੇ, ਤਾਂ ਹੀ ਤਾਂ ਤੁਸੀਂ ਕਹਿੰਦੇ ਹੋ ਨਾ ਸੁੱਖ ਤੇਰਾ ਦਿੱਤਾ ਲਹੀਐ, ਚਤੁਰਾਈ ਨਾਲ ਥੋੜੀ ਮਿਲਦਾ ਹੈ, ਉਹਦਾ ਦਿੱਤਾ ਹੀ ਮਿਲਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰਨਾ ਕਰ।
1: ਲਾਲ ਸੁਪੇਦ ਦੁਲੀਚੀ,
0: ਤਰ੍ਹਾਂ ਤਰ੍ਹਾਂ ਦੇ ਲਾਲ ਚਿੱਟੇ

0: ਦੁੱਖ ਭੋਗਣਾ,
1: ਬਸ ਉਹ ਦੁੱਖ ਦਾ ਹੀ ਖਾਣਾ ਖਾ ਰਿਹਾ ਤੇ ਦੁੱਖਾਂ ਨੂੰ ਹੀ ਭੋਗੇਗਾ, ਜਿਹਨੂੰ ਕਹਿੰਦੇ ਪਾਵ ਤਰਲੀਆ ਜੋਬਣ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ, ਕਾਨ ਕੁੰਡਲੀਆ ਬਸਤਰ ਉਡਲੀਆ, ਸੇਜ ਸੁਖਲੀਆ ਮਨਗਰ ਬਲੀਆ, ਤਲੈ ਕੁੰਚਰੀਆ ਸਿਰ ਕਣਕ ਛਤਰੀਆ, ਹਰ ਭਗਤ ਬਿਨਾਲੇ ਧਰਨ ਗੱਡਲੀਆ, ਰੂਪ ਸੁੰਦਰੀਆ ਅਣਕ ਇਸਤਰੀਆਂ, ਹਰ ਰਸ ਬਿਨ ਸਭ ਸਵਾਦ ਫਿਕਰੀਆ, ਉਹ ਮਾਇਆ ਛਲੀਆ ਵਿਕਾਰ ਵਿਖਲੀਆ, ਸਰਨ ਨਾਨਕ ਪ੍ਰਭ ਪੁਰਖ ਦਇਆਲੀਆ। ਮਹਾਰਾਜ ਕਹਿੰਦੇ

0: ਤੇਰੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਉਪਦੇਸ਼ ਸਾਨੂੰ ਕਲਯੁਗੀ ਜੀਵਾਂ ਨੂੰ ਦ੍ਰਿੜ ਕਰਵਾਉਂਦੇ ਹਨ।
1: ਅੰਤ ਲੈ ਚੜਾਈ,
0: ਜਿਹੜਾ ਨਾਮ ਹੈ ਨਾ, ਨਾਮ ਨੂੰ ਚੇਤੇ ਨਹੀਂ ਕਰਦੇ ਤੇ ਸੋਝੀ ਨਹੀਂ ਆਉਂਦੀ ਵੀ ਨਾਮ ਅੰਤ ਨੂੰ ਛਡਾ ਲਵੇਗਾ। ਜਿੱਥੇ ਕੋਈ ਸਹਾਇ ਨਹੀਂ ਨਾ ਹੋਵੇਗਾ ਉਥੇ ਨਾਮ ਛਡਾਵੇਗਾ। ਸਭ ਕਿਛ ਜੀਵਤ ਕੋ ਵਿਵਹਾਰ, ਮਾਤ ਪਿਤਾ ਭਾਈ ਸੁੱਤ ਬੰਦਪ, ਅਰਫੁਨ ਗ੍ਰੇਕੀ ਨਾਰ, ਤਣ ਤੇ ਪ੍ਰਾਣ ਹੋਤ ਜਾ ਪਿਆਰੇ, ਤੇਰਤ ਪ੍ਰੇਤ ਪੁਕਾਰ, ਉਹ ਆਦ ਘਰੀ ਕੋ ਨਹਿ ਰਾਖੇ ਕਰਤੇ ਦੇਤ। ਕੋਈ ਰੱਖਦਾ ਜੇ ਕੱਢੋ ਕਾਢੋ ਕਾਢੋ ਹੋਈ, ਕਰਤੇ ਦੇਤ ਨਿਕਾਰ, ਮਿਰਗ ਤ੍ਰਿਸ਼ਨਾ ਜਿਉ ਜਗ ਰਚਨਾ, ਦੇਖੋ ਹਿਰਦੈ ਪਸਾਰ, ਕਹੋ ਨਾਨਕ ਭਜ ਰਾਮ ਨਾਮ ਨਿਤ ਜਾਂਤੇ ਹੋਤ ਉਧਾਰ। ਮਹਾਰਾਜ ਕਹਿੰਦੇ ਇਸ ਤਰ੍ਹਾਂ ਨੂੰ ਜਪਣਾ ਕਰ। ਹਾਂਜੀ ਹੋ ਗਿਆ। ਸਤਿਗੁਰੂ ਮਹਾਰਾਜ ਜੀ ਦੀ ਰਹਿਮਤ ਹੋਈ ਹੈ, ਸ਼ਬਦ ਦੀ ਸਮਾਪਤੀ ਹੋਈ, ਗੁਰੂ ਰਹਿਮਤ ਕਰੇ। ਆਓ ਇੱਕ ਮਿੰਟ ਪਿਆਰ ਵਿੱਚ ਆਖੋ, 30 ਸਕਿੰਟ ਦਾ ਸਮਾਂ, ਸਾਰੀ ਸੰਗਤ ਆਖਿਓ।

0: ਸਾਰੀ ਸੰਗਤ ਰਲ ਮਿਲ ਕੇ ਆਖਿਆ ਕਰੋ ਜੀ ਵਾਹਿਗੁਰੂ
1: ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: Nelle mele, dai.
1: Tu sei d'auto.

0: Latin.
1: Como un mapa donde.
2: Latin.
3: Vaheguru.

Vai.

0: ਤੇ ਵਸਦਾ ਇੱਕੋ ਰੂਪ ਅੱਲਾ ਦਾ ਦੱਸਦਾ
1: ਤੂੰ ਤੇ ਗਗਨ ਦੇ ਵਿੱਚ ਵਸਦਾ ਇੱਕੋ ਰੂਪ ਅੱਲਾ ਦਾ ਦੱਸਦਾ
0: ਦੁਨੀਆ ਵੇਖ ਵੇਖ ਕੇ ਹੱਸਦਾ ਦੁਨੀਆ ਵੇਖ ਵੇਖ

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਰ ਜੁਗ ਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੋਗਿਆ ਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਹ ਸੰਗਤ ਜੀ ਹੋ ਵੱਡ ਭਾਗੇ ਹੋ ਜੋ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ ਆਪਾਂ ਨੂੰ ਇਹ ਸੰਗਤੀ ਘੜੀਆਂ ਨਸੀਬ ਹੋਈਆਂ ਨੇ ਵੱਡ ਭਾਗਿਓ ਆਪ ਜੀ ਕਰੋ ਕਿਰਪਾ ਢਾਡੀ ਦਸੇ ਦੀ ਹਾਜ਼ਰੀ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਉਂਦੇ ਹੋਏ ਫਤਿਹ ਦੀ ਸਾਂਝ ਕਰੋ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਭੀਖ ਭੇਖਾਰੀ ਤੇਰੇ ਤੂੰ ਨਿੱਦ ਪਤ ਹੈ ਦਾਤਾ ਆਪਾਂ ਮਨ ਦੀਆਂ ਭਾਵਨਾਵਾਂ ਲੈ ਕੇ ਜੋ ਜੋ ਵੀ ਮਨ ਦੇ ਵਲਵਲੇ ਨੇ ਉਹ ਲੈ ਕਰਕੇ ਸਤਿਗੁਰਾਂ ਦੇ ਹਜ਼ੂਰ ਪਹੁੰਚੇ ਹਾਂ ਹਰ ਵਿਅਕਤੀ ਦੀ ਆਪਣੀ ਭਾਵਨਾ ਹੈ ਹਰ ਵਿਅਕਤੀ ਦੀ ਆਪਣੀ ਲੋੜ ਹੈ ਹਰ ਵਿਅਕਤੀ ਦੀ ਆਪਣੀ ਅਰਦਾਸ ਹੈ ਹਰ ਵਿਅਕਤੀ ਦੀ ਆਪਣੀ ਮੰਗ ਹੈ ਪਰ ਇਸ ਸਾਹਿਬ ਦੇ ਦਰ ਤੇ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰਨ ਕਰਨ ਵਾਸਤੇ ਸੌਦਾ ਪਿਆ ਹੈ ਇਸ ਹੱਕ ਤੇ ਸਾਰਾ ਹੀ ਸਮਾਨ ਹੈ ਜਿਹੋ ਜੀ ਕੋਈ ਮਨਸ਼ਾ ਕਰਕੇ ਆਉਂਦਾ ਹੈ ਜਿਹੋ ਜਿਹੀ ਕੋਈ ਸੱਦਰ ਲੈ ਕੇ ਆਉਂਦਾ ਹੈ ਜਿਹੋ ਜਿਹਾ ਕੋਈ ਚਾਹ ਲੈ ਕੇ ਆਉਂਦਾ ਹੈ ਸਤਿਗੁਰੂ ਜੀ ਉਸ ਦੀ ਉਹ ਸੱਦਰ ਪੂਰੀ ਕਰਦੇ ਨੇ ਉਸ ਦੀ ਉਹ ਮੰਗ ਪੂਰੀ ਕਰਦੇ ਨੇ ਕਿਉਂਕਿ ਸਤਿਗੁਰੂ ਜੀ ਬਖਸ਼ਿਸ਼ਾਂ ਦੇ ਭੰਡਾਰ ਨੇ ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਕਿਉਂਕਿ ਸਤਿਗੁਰੂ ਜੀ ਸਾਡੇ ਪਿਤਾ ਨੇ ਸਾਡੇ ਮਾਂ ਵੀ ਸਾਡੇ ਬਾਪ ਵੀ ਸਾਡਾ ਸਾਰਾ ਕੁਝ ਸਤਿਗੁਰੂ ਜੀ ਨੇ ਤੇ ਬੱਚਿਆਂ ਨੂੰ ਜਿਹੋ ਜੀ ਭੁੱਖ ਹੁੰਦੀ ਹੈ ਮਾਪੇ ਪੂਰੀ ਕਰਦੇ ਨੇ ਬਸ਼ਰਤੇ ਕਿ ਉਹ ਜਿਹੜੀ ਹੈ ਬੱਚੇ ਦਾ ਨੁਕਸਾਨ ਨਾ ਕਰਦੀ ਹੋਵੇ ਮਾਪੇ ਵੇਖ ਲੈਂਦੇ ਨੇ ਕਿ ਇਸ ਵਸਤੂ ਦਾ ਬੱਚੇ ਨੂੰ ਨੁਕਸਾਨ ਹੈ ਉਸ ਤੋਂ ਵਰਜ ਦਿੰਦੇ ਨੇ ਤੇ ਜੋ ਜਾਇਜ਼ ਮੰਗ ਹੁੰਦੀ ਹੈ ਉਹ ਮਾਪੇ ਪੂਰੀ ਕਰਦੇ ਨੇ ਸੋ ਸਤਿਗੁਰੂ ਜੀ ਦੇ ਹਜ਼ੂਰ ਜੋ ਵੀ ਆਪ ਜੀ ਭਾਵਨਾਵਾਂ ਲੈ ਕੇ ਆਏ ਹਾਂ ਸਤਿਗੁਰੂ ਜੀ ਉਹ ਭਾਵਨਾਵਾਂ ਪੂਰਨ ਕਰਨ ਸ਼ੁਭ ਮਨੋਕਾਮਨਾਵਾਂ ਪੂਰਨ ਹੋਣ ਤੇ ਆਪਾਂ ਸਭ ਤੋਂ ਵੱਡੀ ਗੱਲ ਕਿ ਇੱਥੇ ਆਪਾਂ ਲਾਹਾ ਲੈਣ ਆਏ ਹਾਂ ਨਾਮ ਦੀਆਂ ਬਖਸ਼ਿਸ਼ਾਂ ਦਾ ਸਤਿਗੁਰਾਂ ਦੇ ਨਾਲ ਜੁੜ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਪ੍ਰੀਤ ਦਾ ਲਾਹਾ ਲੈਣ ਵਾਸਤੇ ਆਏ ਹਨ ਤੇ ਸਤਿਗੁਰੂ ਜੀ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣ ਆਪਣੇ ਚਰਨੀ ਲਗਾਉਣ ਆਪਾਂ ਇਤਿਹਾਸ ਸ਼ੁਰੂ ਕੀਤਾ ਹੋਇਆ ਹੈ ਕਿ ਕਿਵੇਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਡੱਲੇ ਤੋਂ ਸੰਗਤਾਂ ਇਕੱਠੀਆਂ ਹੋ ਕੇ ਜਾਂਦੀਆਂ ਨੇ ਡੱਲਾ ਨਗਰ ਜਿਹੜਾ ਕਿ ਸੁਲਤਾਨਪੁਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਉੱਥੋਂ ਇਹ ਸੰਗਤਾਂ ਇਕੱਠੀਆਂ ਹੋ ਕੇ ਗਈਆਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨ ਪਰਸੇ ਲਿਆਂਦੀਆਂ ਭੇਟਾਵਾਂ ਸਤਿਗੁਰਾਂ ਨੇ ਹਜ਼ੂਰ ਰੱਖੀਆਂ ਸੇਵਾ ਵਿੱਚ ਜੁੱਟ ਕੇ ਨਾਮ ਜਪਦੇ ਨੇ ਗੁਰੂ ਦੀਆਂ ਬਖਸ਼ਿਸ਼ਾਂ ਹਾਸਲ ਕਰ ਰਹੇ ਨੇ ਇੱਕ ਇੱਕ ਪਲ ਦਾ ਲਾਹਾ ਖੱਟ ਰਹੇ ਨੇ ਇਹਨਾਂ ਸੰਗਤਾਂ ਦੇ ਵਿੱਚ ਹੀ ਇੱਕ ਮੁੱਛ ਫੁੱਟੇ ਦਾ ਗੱਭਰੂ ਹੈ ਭਾਈ ਪਾਰੋ ਨਾਉ ਨਾ ਇਹ ਨੌਜਵਾਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹਜ਼ੂਰ ਬੇਨਤੀ ਕਰਦਾ ਹੈ ਪਾਤਸ਼ਾਹ ਜੀ ਮੈਂ ਆਪਣੇ ਮਿੱਤਰਾਂ ਦੇ ਕੋਲੋਂ ਸੁਣਿਆ ਹੈ ਕਿ
ਹੰਸ ਹੁੰਦੇ ਨੇ ਜਿਹੜੇ ਕਿ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁੱਕਦੇ ਨੇ। ਕੁਦਰਤ ਦਾ ਉਹਨਾਂ ਨੂੰ ਵਰਦਾਨ ਹੈ ਕਿ ਉਹ ਦੁੱਧ ਦੇ ਵਿੱਚ ਆਪਣੀ ਚੁੰਝ ਪਾ ਕੇ ਦੁੱਧ ਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ ਤੇ ਸੁੱਚੇ ਜੋ ਫੁੱਟ ਹੁੰਦੇ ਨੇ ਦੁੱਧ ਦੇ ਵਿੱਚੋਂ ਉਹ ਚੁੱਕ ਖਾਂਦੇ ਨੇ। ਸਤਿਗੁਰੂ ਜੀ ਮੈਂ ਆਪਣੇ ਮਿੱਤਰਾਂ ਦੇ ਕੋਲੋਂ ਵੀ ਸੁਣਿਆ ਹੈ ਕਿ ਪਰਮ ਹੰਸ ਵੀ ਹੁੰਦੇ ਨੇ। ਹੰਸਾਂ ਦੇ ਬਾਰੇ ਤਾਂ ਉਹਨਾਂ ਦੱਸਿਆ ਏ, ਪਰ ਪਰਮ ਹੰਸ ਕੌਣ ਹੁੰਦੇ ਨੇ? ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਮੁਸਕਰਾ ਪਏ। ਗੁਰੂ ਅੰਗਦ ਦੇ ਮਹਾਰਾਜ ਜੀ ਨੇ ਕੋਲ ਬੈਠਾ ਕੇ ਬੜੇ ਪਿਆਰ ਦੇ ਨਾਲ ਦੱਸਣਾ ਸ਼ੁਰੂ ਕੀਤਾ ਏ। ਗੁਰੂ ਪਿਆਰਿਓ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕਰਦਿਆਂ ਹੋਇਆ ਸਮਝਾਇਆ ਕਿ ਬੇਟਾ ਜੀ, ਹਾਂ ਬਿਲਕੁਲ ਸੱਚ ਹੈ, ਹੰਸ ਜਿਹੜੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਰਹਿੰਦੇ ਨੇ, ਸੁੱਚੇ ਮੋਤੀਆਂ ਦਾ ਚੋਗ ਚੁੱਕਦੇ ਨੇ, ਉਹ ਦੁੱਧ ਦੇ ਵਿੱਚੋਂ ਪਾਣੀ ਨੂੰ ਨਖੇੜ ਕੇ ਫੁੱਟ ਖਾਂਦੇ ਨੇ। ਪਰ ਜਿਹੜੇ ਪਰਮ ਹੰਸ ਹੁੰਦੇ ਨੇ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਸੰਗਤ ਦੇ ਵਿੱਚ ਹੁੰਦੇ ਨੇ, ਉਹ ਨਾਮ ਦੇ ਸੁੱਚੇ ਮੋਤੀ ਖਾਂਦੇ ਨੇ, ਸ਼ਬਦ ਦੇ ਨਾਲ ਜੁੜ ਕਰਕੇ ਆਪਣੀ ਜ਼ਿੰਦਗੀ ਦਾ ਲਾਹਾ ਲੈਂਦੇ ਨੇ, ਉਹ ਸ਼ਬਦ ਦੇ ਤੇ ਨਾਮ ਦੇ ਸੁੱਚੇ ਮੋਤੀ ਚੁੱਕਦੇ ਨੇ। ਤੇ ਜਿਵੇਂ ਹੰਸ ਜਿਹੜੇ ਨੇ ਦੁੱਧ ਵਿੱਚੋਂ ਚੁੰਝ ਪਾ ਕੇ ਪਾਣੀ ਨਖੇੜ ਦਿੰਦੇ ਨੇ, ਏਦਾਂ ਪਰਮ ਹੰਸ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਕੂੜ ਨੂੰ ਨਖੇੜ ਦਿੰਦੇ ਨੇ। ਅੱਛਾ ਪਾਤਸ਼ਾਹ ਜੀ, ਪਰਮ ਹੰਸਾਂ ਦੇ ਦਰਸ਼ਨ ਕਰ ਸਕਦੇ ਹਾਂ? ਸਤਿਗੁਰੂ ਜੀ ਕਹਿੰਦੇ, ਪਰ ਜਿਸ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਜਾਵੇ, ਗੁਰੂ ਦੀ ਕਿਰਪਾ ਹੋ ਜਾਵੇ, ਸਿੱਖੀ ਕਮਾ ਲਈਏ ਤਾਂ ਇਹ ਬਖਸ਼ਿਸ਼ ਆਪ ਵੀ ਹਾਸਲ ਕੀਤੀ ਜਾ ਸਕਦੀ ਹੈ ਤੇ ਤੂੰ ਆਪ ਪਰਮ ਹੰਸ ਬਣ ਕੇ ਇਸ ਰੰਗ ਨੂੰ ਮਹਿਸੂਸ ਕਰੇਗਾ। ਬਸ ਗੁਰੂ ਪਿਤਾ ਜੀ ਦੇ ਬਚਨ ਹੋਏ, ਗੁਰੂ ਦੀਆਂ ਬਖਸ਼ਿਸ਼ਾਂ ਵਰਤ ਗਈਆਂ, ਭਾਈ ਪਾਰੋ ਜੀ ਦੀ ਜ਼ਿੰਦਗੀ ਤਬਦੀਲ ਹੋ ਗਈ, ਉਹਨੇ ਆਪਣੀ ਜ਼ਿੰਦਗੀ ਦਾ ਇੱਕ ਇੱਕ ਸਵਾਸ ਜਿਹੜਾ ਸੇਵਾ ਤੇ ਸਿਮਰਨ ਵਿੱਚ ਲਾ ਦਿੱਤਾ। ਐਸੀਆਂ ਬਖਸ਼ਿਸ਼ਾਂ ਵਰਤੀਆਂ ਕਿ ਗੁਰੂ ਪਿਤਾ ਜੀ ਦੇ ਚਰਨਾਂ ਨਾਲ ਬਿਲਕੁਲ ਇੱਕਮਿੱਕ ਹੋ ਗਿਆ। ਐਸੀ ਬਖਸ਼ਿਸ਼ ਵਰਤੀ, ਕਹਿੰਦੇ ਇੱਕ ਵਾਰ ਘੋੜੀ ਤੇ ਅਸਵਾਰ ਹੋ ਕੇ ਜਾ ਰਹੇ ਸਨ, ਕੀ ਵੇਖਦੇ ਨੇ ਕਿ ਬਰਸਾਤਾਂ ਦੇ ਦਿਨ ਨੇ, ਕੁਝ ਜੀਵ ਜੰਤੂ ਨਿਕਲੇ ਹੋਏ ਨੇ ਜੋ ਘੋੜੀ ਦੇ ਪੈਰਾਂ ਦੇ ਨਾਲ ਮਰ ਰਹੇ ਨੇ। ਤਾਂ ਭਾਈ ਪਾਰੋ ਜੀ ਘੋੜੀ ਨੂੰ ਆਖਦੇ ਨੇ, ਕਹਿੰਦੇ ਭਲੀਏ, ਆ ਵੇਖ ਤੇਰੇ ਪੈਰਾਂ ਦੇ ਨਾਲ ਕਿੰਨੇ ਜੀਵ ਜੰਤੂ ਮਰ ਰਹੇ ਨੇ, ਤੂੰ ਧਰਤੀ ਤੋਂ ਥੋੜਾ ਉੱਤੇ ਹੋ ਕੇ ਤੁਰ ਲਾ। ਇਤਿਹਾਸ ਦੱਸਦਾ ਏ ਕਿ ਇੱਕ ਹੱਥ ਧਰਤੀ ਤੋਂ ਉੱਚੀ ਘੋੜੀ ਜਿਹੜੀ ਏ ਉਹ ਤੁਰਦੀ ਪਈ ਸੀ। ਇਹ ਬਖਸ਼ਿਸ਼ਾਂ ਹਾਸਲ ਹੋਈਆਂ ਤੇ ਗੁਰੂ ਪਿਆਰਿਓ, ਇਹ ਜਿੱਦਾਂ ਜਿੱਦਾਂ ਆਪਾਂ ਤੁਰਦੇ ਜਾਂਦੇ ਹਾਂ, ਜਿਹੜੇ ਪ੍ਰਾਣੀ ਐਸੇ ਵਿਅਕਤੀਆਂ ਦੇ ਟੱਚ ਵਿੱਚ ਆ ਜਾਂਦੇ ਨੇ, ਰੱਬੀ ਬਖਸ਼ਿਸ਼ਾਂ ਉਹਨਾਂ ਤੇ ਵੀ ਵਰਤ ਜਾਂਦੀਆਂ ਨੇ। ਕਿਉਂਕਿ ਰੰਗ ਲਾਗਤ ਲਾਗਤ ਲਾਗਤ ਹੈ, ਬਹੁ ਭਾਗਤ ਭਾਗਤ ਭਾਗਤ ਹੈ। ਜਦੋਂ ਕਹਿੰਦੇ ਮੈਗਨੇਟ ਦੇ ਲਾਗੇ ਜਾ ਕੇ ਕੋਈ ਲੋਹਾ ਉਹਦੇ ਨਾਲ ਛੂੰਹਦਾ ਰਵੇ ਤਾਂ ਉਹ ਵੀ ਮੈਗਨੇਟ ਬਣ ਜਾਂਦਾ ਹੈ, ਉਹ ਵੀ ਚੁੰਬਕ ਬਣ ਜਾਂਦਾ ਹੈ। ਸੋ ਕੁਦਰਤ ਨੇ ਖੇਡ ਖੇਡਿਆ ਏ। ਇੱਕ ਦਿਨ ਜਲੰਧਰ ਦਾ ਸੂਬੇਦਾਰ ਅੱਲਾ ਯਾਰ ਖਾਂ ਉਹ ਆਪਣੀਆਂ ਫੌਜਾਂ ਲੈ ਕੇ ਇਧਰ ਨੂੰ ਜਾ ਰਿਹਾ ਏ ਮੁਹਿੰਮ ਤੇ। ਜਦੋਂ ਬਿਆਸ ਦਰਿਆ ਨੂੰ ਪਾਰ ਕਰਨ ਲੱਗਾ ਤਾਂ ਬਿਆਸ ਦਰਿਆ ਦੇ ਵਿੱਚ ਹੜ੍ਹ ਆਇਆ ਹੋਇਆ ਏ। ਇਹਨੇ ਆਪਣੀਆਂ ਫੌਜਾਂ ਨੂੰ ਹੁਕਮ ਦਿੱਤਾ ਕਿ ਤੰਬੂ ਲਗਾ ਕੇ ਬੈਠ ਜਾਓ, ਜਦੋਂ ਬਿਆਸ ਦਰਿਆ ਦਾ ਪਾਣੀ ਉਤਰੇਗਾ ਆਪਾਂ ਫੇਰ ਤੁਰਾਂਗੇ। ਫੌਜਾਂ ਬੈਠ ਗਈਆਂ, ਤੰਬੂ ਲੱਗ ਗਏ ਨੇ ਇਸ ਇੰਤਜ਼ਾਰ ਵਿੱਚ ਨੇ ਕਿ ਪਾਣੀ ਉਤਰੇਗਾ। ਪਰ ਕੀ ਵੇਖਦਾ ਏ ਅੱਲਾ ਯਾਰ ਖਾਂ, ਕੋਈ ਘੋੜੀ ਸਵਾਰ ਆ ਰਿਹਾ, ਘੋੜ ਸਵਾਰ ਬੜੀ ਕਾਲੇ ਕਦਮੀ ਆ ਰਿਹਾ ਏ, ਘੋੜੀ ਹਵਾ ਨਾਲ ਗੱਲਾਂ ਕਰਦੀ ਤੁਰੀ ਆਉਂਦੀ ਏ। ਵੇਖਦਿਆਂ ਵੇਖਦਿਆਂ ਇਹ ਘੋੜ ਸਵਾਰ ਨਜ਼ਦੀਕ ਪਹੁੰਚਿਆ ਏ, ਇਹ ਨਾਲ ਰੁਕਿਆ ਏ,
ਨਾ ਇਹਨੇ ਆਲਾ ਦੁਆਲਾ ਵੇਖਿਆ ਏ, ਨਾ ਬਿਆਸ ਦੇ ਚੜੇ ਹੋਏ ਪਾਣੀ ਨੂੰ ਵੇਖ ਕੇ ਡਰਿਆ ਏ। ਇਹ ਕੀ ਵੇਖਦਾ ਏ ਕਿ ਘੋੜੀ ਜਿਹੜੀ ਏ ਉਸ ਦੀ ਪਾਣੀ ਵਿੱਚ ਵੜੀ। ਵੇਖਦਿਆਂ ਵੇਖਦਿਆਂ ਬਿਆਸ ਦਰਿਆ ਨੂੰ ਪਾਰ ਕਰ ਗਿਆ, ਅੱਖਾਂ ਮਲ ਮਲ ਕੇ ਵੇਖਦਾ ਏ ਕਿਤੇ ਮੈਂ ਸੁਪਨਾ ਤਾਂ ਨਹੀਂ ਵੇਖਦਾ। ਹੈਰਾਨ ਹੋ ਰਿਹਾ ਏ, ਪਰ ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਇਹ ਮੇਰੀਆਂ ਅੱਖਾਂ ਨੇ ਬਿਲਕੁਲ ਸਹੀ ਵੇਖਿਆ ਏ, ਤਾਂ ਫੇਰ ਉਸ ਅੱਲਾ ਪਾਕ ਦੇ ਚਰਨਾਂ ਚ ਢਹਿ ਪਿਆ ਏ, ਕਿਉਂਕਿ ਇਹ ਮੋਮਨ ਹੈ, ਮੁਸਲਮਾਨ ਹੈ। ਇਹਨੇ ਨਮਾਜ਼ ਗੁਜ਼ਾਰੀ, ਬੇਨਤੀ ਕੀਤੀ ਅੱਲਾ ਦੇ ਚਰਨਾਂ ਦੇ ਵਿੱਚ, ਯਾ ਅੱਲਾ ਆ ਜਿਹੜਾ ਤੂੰ ਮੈਨੂੰ ਸੀਨ ਵਿਖਾਇਆ ਏ, ਜਿਹੜਾ ਆ ਵਿਅਕਤੀ ਮੈਂ ਵੇਖਿਆ ਈ ਬਿਨਾਂ ਝਟਕ ਤੋਂ ਪਾਣੀ ਦੇ ਉੱਤੋਂ ਦੀ ਲੰਘ ਗਿਆ, ਇਹਦੇ ਦੀ ਘੋੜੀ ਜਿਹੜੀ ਹੈ ਬਿਨਾਂ ਡੁੱਬੇ ਤੋਂ ਬਿਨਾਂ ਝਟਕ ਤੋਂ ਪਾਣੀ ਨੂੰ ਪਾਰ ਕਰ ਗਈ ਹੈ। ਮੇਰੇ ਤੇ ਕਿਰਪਾ ਕਰ, ਇੱਕ ਵਾਰੀ ਇਹਨੂੰ ਮੋੜ ਕੇ ਲਿਆ ਦੇ, ਇਹ ਆ ਜਾਵੇ, ਮੈਂ ਇਹਦੇ ਪੈਰ ਫੜ ਲਵਾਂ ਤੇ ਜਿੱਥੋਂ ਇਹਦੇ ਤੇ ਬਖਸ਼ਿਸ਼ਾਂ ਹੋਈਆਂ ਨੇ ਉਹ ਬਖਸ਼ਿਸ਼ਾਂ ਮੈਂ ਵੀ ਹਾਸਲ ਕਰ ਲਵਾਂ। ਗੁਰੂ ਪਿਆਰਿਓ, ਬੈਠੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ। ਅਰਦਾਸ ਧੋਰੇ ਅੰਦਰੋਂ ਹੋਵੇ ਤਾਂ ਵਿਅਰਥੀ ਨਹੀਂ ਜਾਂਦੀ, ਖੁਦਾ ਮਨਜ਼ੂਰ ਕਰਤਾ ਹੈ। ਦੁਆ ਜਬ ਦਿਲ ਸੇ ਹੋਤੀ ਹੈ, ਲੇਕਿਨ ਮੁਸ਼ਕਿਲ ਤੋਂ ਇਹ ਹੈ ਕਿ ਜੇ ਬਹੁਤ ਮੁਸ਼ਕਿਲ ਸੇ ਹੋਤੀ ਹੈ। ਇਹਨੇ ਧੋਰੇ ਅੰਦਰੋਂ ਬੇਨਤੀ ਕੀਤੀ, ਰੱਬ ਨੇ ਸੁਣੀ ਹੈ, ਇਹ ਘੋੜ ਸਵਾਰ ਜਾਣੀ ਬਾਬਾ ਪਾਰੋ ਦੀ, ਆ ਸਾਹਮਣੇ ਘੋੜੀ ਤੇ ਅਸਵਾਰ ਹੋ ਕੇ ਆ ਰਹੇ ਨੇ, ਤੇ ਇਹਦੀ ਬੇਨਤੀ ਰੱਬ ਨੇ ਇੰਜ ਪ੍ਰਵਾਨ ਕੀਤੀ।

Adeus, adeus, Deus.

0: 完那文的该
1: ਏ ਅੱਲਾ ਯਾਰ ਵੱਲੋਂ ਅੱਲਾ ਦੇ ਚਰਨਾਂ ਵਿੱਚ ਕੀਤੀ ਹੋਈ ਬੇਨਤੀ ਅੱਲਾ ਨੇ ਪ੍ਰਵਾਨ ਕੀਤੀ ਜਿਹੜੀ ਬੇਨਤੀ ਕੀਤੀ ਉਹਦੇ ਮੁਤਾਬਕ ਇਹਦੇ ਨੇਤਰ ਵੇਖਦੇ ਨੇ ਉਹ ਕਹੋੜ ਸਵਾਰ ਟੁਰਿਆ ਹੁੰਦਾ ਏ ਗੁਰੂ ਪਿਆਰੇ ਉਸੇ ਪਾਲੀ ਫਿਰ ਅੱਲਾ ਦੇ ਚਰਨਾਂ ਚ ਢਹਿ ਪਿਆ ਸ਼ੁਕਰਾਨਾ ਕੀਤਾ ਏ ਇੰਨੀ ਛੇਤੀ ਮੇਰੀ ਬੇਨਤੀ ਕਬੂਲ ਹੋਈ ਹੈ ਐ ਅੱਲਾ ਮੈਂ ਤਾਂ ਆਪਦਾ ਰੋਮ ਰੋਮ ਸ਼ੁਕਰਾਨਾ ਕਰਾਂ ਤਦ ਵੀ ਥੋੜਾ ਏ ਸੁਖਰੂ ਪਿਆਰਿਓ ਭਾਈ ਪਾਰੋ ਜੀ ਉਸੇ ਤਰ੍ਹਾਂ ਬਿਆਸ ਦਰਿਆ ਨੂੰ ਪਾਰ ਕਰਕੇ ਵਾਪਸ ਇਹਦੇ ਕੋਲ ਪਹੁੰਚ ਜਾਂਦੇ ਨੇ ਇਹ ਭਾਈ ਪਾਰੋ ਜੀ ਕਹਦੇ ਇਹਦੇ ਕੋਲ ਆਏ ਨਾ ਝੁੱਠਿਆ ਏ ਹੁੰਦਾ ਹੀ ਹੈ ਨਾ ਆਪਾਂ ਜਿਹੜੀ ਚੀਜ਼ ਮੰਗੀਏ ਸਤਿਗੁਰੂ ਜੀ ਨੇ ਹਜ਼ੂਰ ਅਰਦਾਸ ਕਰੀਏ ਜਦੋਂ ਆਪਣੀ ਅਰਦਾਸ ਪੂਰੀ ਹੁੰਦੀ ਹੈ ਆਪਾਂ ਨੂੰ ਦਾਤਾਂ ਮਿਲਦੀਆਂ ਨੇ ਤਾਂ ਅਥਾਹ ਖੁਸ਼ੀ ਹੁੰਦੀ ਹੈ ਆਪਾਂ ਪਰਦੇਸ ਨੂੰ ਆਉਣਾ ਜਦੋਂ ਕਿਤੇ ਵੀਜ਼ੇ ਦੀ ਅਰਦਾਸ ਕਰੀਏ ਵੀਜ਼ਾ ਮਿਲ ਜਾਵੇ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਕਿਵੇਂ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਦੱਸ ਦੱਸ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਾਂ ਬੱਚੇ ਨੂੰ ਖਿਡਾਉਣਾ ਮਿਲ ਜਾਵੇ ਉਹ ਨੱਚ ਉੱਠਦਾ ਏ ਕਹਿਣ ਤੋਂ ਮੁਰਾਦ ਜਿਹਦੀ ਮੁਰਾਦ ਪੂਰੀ ਹੋ ਜਾਵੇ ਜੋ ਉਹ ਚਾਹੁੰਦਾ ਏ ਉਹਨੂੰ ਉਹ ਚੀਜ਼ ਮਿਲ ਜਾਵੇ ਤਾਂ ਉਸ ਦੀ ਖੁਸ਼ੀ ਦੀ ਹੱਦ ਜਿਹੜੀ ਹੈ ਉਹ ਨਹੀਂ ਰਹਿੰਦੀ ਆਪਾਂ ਕਿਆਸ ਰਾਈ ਲਾ ਸਕਦੇ ਹਾਂ ਕਿ ਕਿੰਨੀ ਖੁਸ਼ੀ ਹੁੰਦੀ ਏ ਇਸੇ ਤਰ੍ਹਾਂ ਹੀ ਇਹ ਜਲੰਧਰ ਦਾ ਸੂਬੇਦਾਰ ਅੱਲਾ ਯਾਰ ਖਾਂ ਖੁਸ਼ੀ ਦੇ ਆਲਮ ਦੇ ਵਿੱਚ ਹੈ ਤੇ ਜਦੋਂ ਭਾਈ ਪਾਰੋ ਜੀ ਲਾਗੇ ਆਏ ਚਰਨ ਫੜ ਲੈ ਘੁੱਟ ਕੇ ਕਹਿੰਦਾ ਅੱਲਾ ਦਿਆ ਪਿਆਰਿਆ ਮੈਂ ਤਾਂ ਬੜੇ ਹੀ ਬੇਸਬਰੀ ਦੇ ਨਾਲ ਤੁਹਾਡਾ ਇੰਤਜ਼ਾਰ ਕਰ ਰਿਹਾ ਸਾਂ ਮੈਂ ਅੱਲਾ ਦਿਆ ਚਰਨਾਂ ਚ ਬੇਨਤੀ ਕੀਤੀ ਕਿ ਉਹ ਮੈਨੂੰ ਤੁਹਾਡੇ ਨਾਲ ਮਿਲਾ ਦੇਣ ਤੁਸੀਂ ਮੁੜ ਕੇ ਆਏ ਹੋ ਮੇਰੇ ਤੇ ਇਹ ਕਿਰਪਾ ਹੋਈ ਹੈ ਅੱਲਾ ਦੀ ਬਸ ਮੈਂ ਉਹਨਾਂ ਚਿਰ ਤੁਹਾਡੇ ਚਰਨ ਨਹੀਂ ਛੱਡਣਗੇ ਜਿੰਨਾ ਚਿਰ ਤੁਸੀਂ ਇਹ ਨਹੀਂ ਬਖਸ਼ਿਸ਼ਾਂ ਕਰਦੇ ਕਿ ਆਹ ਜਿਹੜੀ ਬਖਸ਼ਿਸ਼ ਤੁਹਾਨੂੰ ਮਿਲੀ ਹੈ ਉਹ ਕਿੱਥੋਂ ਮਿਲੀ ਹੈ ਭਾਈ ਪਾਰੋ ਜੀ ਨੇ ਬੜੇ ਪਿਆਰ ਦੇ ਨਾਲ ਆਖਿਆ ਪਿਆਰਿਆ ਇਹ ਸਾਰੀਆਂ ਬਖਸ਼ਿਸ਼ਾਂ ਮੈਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਮਿਲੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ

ਤੀਸਰੇ ਵਾਰਸ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆ ਸਾਹਮਣੇ ਨਗਰ ਦੇ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਗ ਲਾ ਰਹੇ ਨੇ, ਉੱਥੇ ਬਖਸ਼ਿਸ਼ਾਂ ਕਰ ਰਹੇ ਨੇ। ਅੱਛਾ, ਫਿਰ ਮੈਨੂੰ ਵੀ ਉਹਨਾਂ ਦੇ ਕੋਲ ਲੈ ਜਾਓ ਗੁਰੂ ਪਿਆਰਿਓ। ਮਨ ਦੇ ਅੰਦਰ ਫੁੱਟਿਆ ਇਹ ਰੱਬੀ ਪਿਆਰ, ਨੈਣਾ ਵਿੱਚੋਂ ਪਰਲ ਪਰਲ ਵਗਦੇ ਅਥਰੂ, ਭਾਈ ਪਾਰੋ ਜੀ ਉਸੇ ਪਲ ਬਖਸ਼ਿਸ਼ਾਂ ਕਰਦੇ ਨੇ। ਕਹਿੰਦੇ ਪਿਆਰਾ ਧੀਰਜ ਰੱਖ, ਹਾਂ ਮੈਂ ਸਤਿਗੁਰਾਂ ਦੇ ਹਜ਼ੂਰ ਲੈ ਕੇ ਜਾਂਦਾ ਹਾਂ। ਤੇ ਗੁਰੂ ਪਿਆਰਿਓ ਬਖਸ਼ਿਸ਼ ਵਰਤ ਗਈ ਗੁਰੂ ਦੀ, ਇਹ ਖਿੱਚ ਸਾਰੀ ਗੁਰੂ ਪਾਉਂਦੇ ਨੇ। ਇਹ ਜੋ ਪੂਰਬਲੇ ਬੀਜ ਹੁੰਦੇ ਨੇ ਨਾ ਸਾਡੇ ਕਰਮਾਖੰਡ ਖੇਤ ਦੇ ਵਿੱਚ ਪਏ, ਉਹ ਬੀਜ ਪੁੰਗਰਦੇ ਨੇ, ਉਦੋਂ ਹੀ ਬਖਸ਼ਿਸ਼ਾਂ ਵਰਤਦੀਆਂ ਨੇ। ਸੋ ਇਹ ਅੱਲਾ ਯਾਰ ਦੇ ਕਰਮਾ ਸਦਨੇ ਖੇਤ ਦੇ ਵਿੱਚ ਪੂਰਬਲੀ ਬੰਦਗੀ ਦਾ ਭਗਤੀ ਦਾ ਬੀਜ ਪੁੰਗ ਰਿਹਾ ਏ, ਉਹਦੇ ਤੇ ਬਖਸ਼ਿਸ਼ਾਂ ਵਰਤੀਆਂ ਨੇ। ਤੇ ਭਾਈ ਪਾਰੋ ਦੀ ਇਸ ਅੱਲਾ ਯਾਰ ਖਾਂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਲੈ ਕੇ ਜਾਂਦੇ ਨੇ ਤੇ ਉਹਦੇ ਤੇ ਬਖਸ਼ਿਸ਼ਾਂ ਇੰਜ ਵਰਤਦੀਆਂ ਨੇ।

ਯਾਰ ਨੂੰ ਲੈ ਕੇ ਪਾਰੋ ਗੁਰੂ ਚਰਨਾਂ ਵਿੱਚ ਆਏ ਯਾਰ ਨੂੰ ਲੈ ਕੇ ਪਾਰੋ।

ਸਤਿਗੁਰ ਨੇ ਮਾਣ ਬਖਸ਼ਿਆ ਨਾਲ ਕਲੇਜੇ ਲਾਏ ਫਿਰ ਸਤਿਗੁਰ ਨੇ ਮਾਣ ਬਖਸ਼ਿਆ ਨਾਲ

ਮਾਣ ਬਖਸ਼ਿਆ ਨਰਕ ਲੈ ਕੇ ਲਾਏ ਹੋ ਫਿਰ ਸਤਿਗੁਰ ਨੇ ਮਾਣ ਬਖਸ਼ਿਆ।

ਜੱਟ ਦੀ ਪਰਵਾਰ ਆ ਫਿਰਦੇ ਮੰਜੀਦਾਰ ਬਣਾਏ ਯਾਰ ਦੀ ਪਰਵਾਰ ਆ ਫਿਰ

0: प्यार बढ़ाए
1: जदों धन गुरु अमरदास महाराज जी दे चरणा विच हाजिर होए गुरु अमरदास महाराज जी दियां बख्शिशां वरतियां उन्हां ने उस पारस दी न्याई इस लोहे नूं सोना बना दिता कंचन बना दिता कि ऐसी बख्शिश वरती जदों गुरु अमरदास महाराज जी ने 22 मंजियां थापियां प्रचार लई तो उस वेले ए जलंधर दे सूबेदार अल्लाह यार नूं भी एक मंजीदार थापिया गया मंजीदार बने वड्डियां बख्शिशां हासिल कीतियां धन गुरु अमरदास महाराज जी दे कोलों। सो गुरु प्यारियो जिहड़ा अपनी होमे नूं मार के आपा मार के साहिब दे चरणा दे नाल जुड़दा है गुरु वड्डियां बख्शिशां दे नाल निवाजदे ने झोलियां भर दिया करदे ने ਉਹਨਾਂ ਦੀਆਂ ਨਜ਼ਰਾਂ ਤਾਂ ਹਰਨ ਭਰਨ ਜਾ ਕੇ ਨੇਤਰ ਫੋਰ ਇੱਕ ਅੱਖ ਦੇ ਚਮਕਾਰੇ ਦੇ ਵਿੱਚ ਹੀ ਭੰਡਾਰਾਂ ਦੇ ਭੰਡਾਰ ਸਤਿਗੁਰੂ ਜੀ ਭਰ ਦਿੰਦੇ ਨੇ। ਸੋ ਗੁਰੂ ਪਿਆਰਿਓ ਇੰਨੀਆਂ ਬੇਨਤੀਆਂ ਦੇ ਨਾਲ ਖਿਮਾ ਦੇ ਜਾ ਚਖਾ ਅਣਗਿਣਤ ਭੁੱਲਾਂ ਹੋ ਗਈਆਂ ਹੋਣਗੀਆਂ ਸਾਡੀਆਂ ਭੁੱਲਾਂ ਦਾ ਚਿਤਾਰਿਓ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਓ ਬੇਨਤੀ ਕਰਿਓ ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮਤ ਦੇ ਦੇਣ। ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਤੁਸੀਂ ਇਤਿਹਾਸ ਦਾ ਮਾਣ ਕੀਤਾ ਏ ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਅਕਲਾ ਦਾਨ ਦਾਨ ਗੁਰਸਿੱਖੀ ਜੀਵਨ ਬਖਸ਼ਣ। ਆਓ ਪਿਆਰ ਦੇ ਨਾਲ ਆਪਾਂ ਸਲੋਕ ਦੀ ਸਾਂਝ ਕਰੀਏ ਸੁੱਧ ਦੀ ਇਕਾਗਰਤਾ ਬਣਾ ਕੇ ਆਪਾਂ ਰਲ ਕੇ ਸਲੋਕ ਪੜ੍ਹਦਾਂਗੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁਖ ਜਾਏ ਤੇ ਇੱਕ ਬਹਾਦਰ ਸਿਮਰਿਆ ਘਰ ਨੌਨ ਧਿਆਵੇ ਧਾਏ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਤੇ ਸਭ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਹਾਂ ਸਭ ਜਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਨਿਡਿਟ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ ਧਰਮ ਨਿਹਾਰੇ ਸਿੱਖੀ ਕੇਸਰ ਸਵਰਸਰ ਸਿੰਘ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਗੁਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਾਂ ਜਾ ਖਾਲਸਾ ਜੀ ਸਾਹਿਬ ਤਹਤ ਹਰ ਸ਼ਰਿਆ ਜੀ ਤੇ ਫਤਿਹ ਬਿਰਦ ਕੀ ਪਾਏ ਪਾਤ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਪੁੰਗੇ ਯੁਗ ਹੋ ਯੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੇ ਵਾ ਮਤ ਉੱਚੀ ਮਤ ਪਤ ਕਰ ਅਕਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਨਿਮਾਣਿਓ ਕਿ ਮਾਨ ਤਾਣਿਓ ਕਿ ਤਾਰਨ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੋ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀਆਂ ਵਿਚਾਰਾਂ ਉਪਰੰਤ ਢਾਡੀ ਜਿੱਥੇ ਰਹੇ ਮਹਾਰਾਜ ਜੀ ਗੁਰੂ ਜਸ ਸਰਵਣ ਕਰਵਾਇਆ ਗਿਆ ਕਿਰਪਾ ਕਰਨੀ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਗੁਰੂ ਦਾ ਜਸ ਗਾਇਨ ਕਰਦੇ ਹੋਈਆਂ ਬੇਅੰਤ ਪੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਜਾਂ ਸਿੱਖਤਾਂ ਦੇ ਹਿਰਦਿਆਂ ਤੇ ਵਸਾਉਣਾ ਜਾਂ ਸਿੱਖਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰ ਕੁਰ ਨਾਮ ਦਾਲ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਮਿੱਠੇ ਘਰਾਂ ਵਿੱਚ ਲਾਇਓ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਲਟ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਪਨਾ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਇਆ ਬਰਕਤਾਂ ਪਾਉਣੀ ਆਪ ਜੀ ਦਰ ਘਰ ਦੇ ਸੇਵ ਬੀਬੀ ਨਿਰਮਲ ਕੌਰ ਪਰਿਵਾਰ ਵੱਲੋਂ $500 ਗੁਰੂ ਘਰ ਦੀ ਬਿਲਡਿੰਗ ਵਾਸਤੇ ਸੇਵਾ ਕੀਤੀ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀ ਦਰ ਘਰ ਦੇ ਸੇਵਕ ਸਰਦਾਰ ਨਰਿੰਦਰਜੀਤ ਸਿੰਘ ਜੀ $101 ਗੁਰੂ ਘਰ ਵਾਸਤੇ ਭੇਟਾ ਕਰਨ ਕਿਰਪਾ ਕਰਨੀ ਪਰਿਵਾਰ ਦੇ ਮਹਾਰਾਜ ਜੀ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਮਹਾਰਾਜ ਜੀ ਲੰਮੀਆਂ ਉਮਰ ਬਖਸ਼ਿਸ਼ ਕਰਨੀ ਦੇਰ ਉਗਤਾ ਦੇ ਦਾਨ ਬਖਸ਼ਿਸ਼ ਕਰਨੇ ਬੱਚੀ ਰੂਬੀ ਦੀ ਮਹਾਰਾਜ ਜੀ ਦੇਰ ਉਗਤਾ ਵਾਸਤੇ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਬੱਚੀ ਰੂਪੀ ਜੀ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਲਈ ਅੰਗ ਸੰਗ ਕੇ ਸਹਾਇਤਾ ਕਰਨੀ ਦਰ ਘਰ ਦੇ ਸੇਵਕ ਸਰਦਾਰ ਹਰਭਜਨ ਸਿੰਘ ਜੀ ਸਮੂਹ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਗੁਰੂ ਘਰ ਵਾਸਤੇ $100 ਭੇਟ ਕੀਤੀ ਕਿਰਪਾ ਕਰਨੀ ਮਹਾਰਾਜ ਜੀ ਸੇਵਕ ਪਰਿਵਾਰ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਘਰ ਵਿੱਚ ਸੁੱਖ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰੋ ਮਹਾਰਾਜ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲਪੋ ਚਾਹੇ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿਣਾ ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰਨਾ।

ਸੋਨਿਹਾਰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾਰਾ ਗੋੜੀ ਦੀਤੀ ਮਹਲਾ ਪਹਿਲਾ ਗੋਹਾਰੀ ਸਤਿਗੁਰ ਪ੍ਰਸਾਦ ਜੇ ਘਰ ਕਿਰਤੀ ਆਖੀਏ ਕਿਰਤੀ ਕਾ ਹੋਈ ਵਿਚਾਰੋ, ਸਤਿਗੁਰ ਕਾ ਸੋਹਿਲਾ ਸਿੰਘ ਚੰਦਨ ਹਾਰੋ, ਤੁਮ ਕਾ ਵਹੋ ਨਿਰਭੋ ਮੇਰੇ ਦੁਖੋ ਕਾ ਚੋਲਾ ਹੁਵਾਰੀ, ਜਿਸ ਵੇਲੇ ਸਦਾ ਸੋਏ ਰਹਾਉ, ਨਿਤ ਨਿਤ ਜੀੜੇ ਚਮਾਰ ਜਨ ਦੇਖ ਗਦੀਏ ਮਨਹਾਰ, ਤੇਰੇ ਨਾਨੀ ਕੀਮਤ ਨਾ ਪਵੈ ਸਿੱਧਾ ਤੇ ਗੁਣ ਚਮਾਰ, ਸੰਬਰ ਸਾਹਾ ਲਿਖਿਆ ਮਿਲ ਕਿਰਪਾਵ ਤੇ ਮੇਲ, ਘਰ ਘਰ ਇਉਂ ਪਹੁੰਚਾ ਸੁਦਰੇ ਨਿਤਾਰਾ ਆਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਦੇਸ਼ ਗੁਰ ਬਾਬਾ ਜੀ ਘਰ ਕਰਤੇ ਕਿਰਤ ਹੋਏ ਸੋ ਕਰ ਰਾਗ ਵਡਾਏ ਚੋਣ ਰਾਹਾਉ, ਵਿਸ ਵੇ ਚਸੀਆਂ ਘੜੀਆਂ ਪੈਰਾਂ ਚਿੱਤੀ ਵਾਰੀ ਮਾਉ ਹੋਵਾ, ਸੂਰਜ ਏਕੋ ਗੁਣਾਨ ਕਰਤੇ ਗਗਨ ਮੈਂ ਥਾਲ ਰਾਵ ਚੰਦ ਦੀਪ ਜੀ ਤਾਰ ਕੈਸੀ ਆਰਤੀ ਹੋਏ ਭਾਵ ਖਨਨਾ ਤੇਰੀ ਆਰਤੀ ਅਨਹਤਾ ਸਭਾਉ, ਸਹਿਜ ਤਾਉ ਮੈਂ ਮੈਂ ਤੋਈ ਤੋ ਸਹਿਜ ਮੁਖਨਾ ਇੱਕ ਤੋਹੀ, ਸਹਿਜ ਪਾਦੁ ਦਿਮਨ ਨਾ ਏਕ ਪਦ ਗੰਗੂ ਸਹਿਜ ਤਰਗੰਦੀ ਤਲ ਮੋਹੀ, ਸਭ ਮੈਂ ਜੋਤ ਜੋਤ ਹੈ ਕੋਈ ਕਿਸੇ ਚੰਦ ਥੰਮੇ ਚੰਦ ਹੋਈ, ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤ ਭਾਵ ਹੈ ਸੋ ਵਾਪਸੀ ਹੋਏ, ਹਰ ਚਰਨ ਕਮਲ ਮਕਰਮ ਲੋਕ ਕਿਰਪਾ ਗੰਤੀ ਨਾਲ ਸਾਰ ਕੋ ਹੋਏ ਜਾਤੇ ਤੇਰੇ ਨਾਏ ਵਾਸਾ, ਰਾਜ ਗੋਪੁਰ ਜੀ ਮਹੱਲਾ ਚੌਥਾ, ਕਾਮ ਕ੍ਰੋਧ ਗਰਭੋ ਪ੍ਰਿਆ ਸਾਧੂ ਕੁੰਡਲ ਗੰਡਾ ਹੈ, ਪੂਰਵ ਲਿਖਤ ਲਿਖੇ ਗੁਰ ਪਾਇਆ ਮੰਗਲ ਗੰਡਾ ਹੈ, ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ, ਜੋ ਜੋ ਚੰਗਾ ਚੁਭੈ ਦੁਖਾਵੇ ਮਨਕਾਲ ਸਹਿ ਤੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਕੋ ਖੰਡਾ ਹੈ, ਅਬਨਾ ਚੇ ਪੁਰਖ ਪਾਇਆ ਪਰਮੇਸ਼ਰ ਪੋ ਸੋ ਖੰਡ ਪ੍ਰੇ ਮੰਡਾ ਹੈ, ਹਮ ਗਰੀਬ ਮੁਸ਼ਕਿਲ ਪ੍ਰਭ ਤੇਰੀ ਹਰ ਰਾਤ ਰਾਤ ਗੁਰ ਵੱਡਾ ਹੈ, ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮ ਇਹੀ ਸੁਖ ਮੰਡਾ ਹੈ, ਰਾਗ ਗੋੜੀ ਪੂਰਤੀ ਮਹੱਲਾ ਤਨਵਾਮ ਕਰੋ ਬਿਨੰਤੇ ਸੁਣੋ ਮੇਰੀ ਦਿੱਤਾ ਸੰਤ ਚੇਲਾ, ਨੀਆ ਖਾਟ ਚਲੋ ਹੱਲਾ ਆਗੇ ਬਸੰਤ ਵੇਲਾ, ਹਰ ਗੁਰ ਤੇ ਮਨਾਇ ਵਸੇਰਾ, ਨਿਜ ਘਰ ਮਹਿਲ ਪਾਹੋ ਸੁਖ ਸਹਿਜੇ, ਬਹੁਰ ਨਾ ਹੋਏ ਗੋਪੀ ਰਾਮ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਪੰਜਵਾਂ। ਦੀਨ ਦਰਦ ਨਿਵਾਰ ਠਾਕੁਰ, ਰਾਖੈ ਜਨ ਕੀ ਆਪ, ਤਰਨ ਤਾਰਨ ਹਰ ਨਿਧ, ਦੁਖ ਨ ਸਕੈ ਬਿਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਰਪਾਲੂ ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ, ਅੱਜ ਦੇ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਦਾ। ਪਾਵਨ ਪਵਿੱਤਰ ਸ੍ਰੀ ਮੁਖਵਾਕ ਆਪ ਜੀ ਨੇ ਸਰਵਨ ਕੀਤੇ ਹਨ। ਧਨਾਸਰੀ ਰਾਗ ਅੰਦਰ ਸਤਿਗੁਰਾਂ ਦੇ ਮੁਬਾਰਕ ਅੰਗ 675 ਅਤੇ 76 ਉੱਪਰ ਇਹ ਪਾਵਨ ਸ਼ਬਦ ਦਰਜ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰੂ ਦਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤਾ ਗਿਆ। ਇਹ ਪਾਵਨ ਪਵਿੱਤਰ ਸ਼ਬਦ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੀ ਬਖਸ਼ਿਸ਼, ਇਹੀ ਮਿਹਰਾਮਤ ਕੀਤੀ ਹੈ ਕਿ ਹੇ ਗਰੀਬ ਨਿਵਾਜ, ਮੇਰੇ ਸਵਾਮੀ ਸਤਿਗੁਰੂ ਮਾਲਕ ਦਾਤਾਰ ਜੀਓ, ਆਪ ਜੀ ਦੀਨਾਂ ਦੇ ਦਰਦਾਂ ਨੂੰ ਨਿਵਾਰਨ ਵਾਲੇ, ਦੁੱਖਾਂ ਨੂੰ ਹਰਨ ਵਾਲੇ ਹੋ। ਜੋ ਆਪ ਜੀ ਦਾ ਸੇਵਕ ਬਣ ਜਾਂਦਾ ਹੈ, ਦੀਨ ਦਰਦ ਦੀ ਆਪ ਜੀ ਨਿਵਿਰਤੀ ਕਰ ਦਿੰਦੇ ਹੋ। ਪਰਮੇਸ਼ਵਰ ਦਾ ਨਾਮ, ਸਾਧੂ ਦੀ ਸੰਗਤ ਵਿੱਚ ਬੈਠ ਕੇ, ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਜਦੋਂ ਅਰਾਧਿਆ ਜਪਿਆ ਧਿਆਇਆ ਜਾਂਦਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਸਦਕਾ ਫਿਰ ਕੋਈ ਹੋਰ ਸੰਜਮ, ਹੋਰ ਕੋਈ ਉਪਾਅ, ਹੋਰ ਕੋਈ ਤਰੀਕਾ ਅਪਣਾਉਣਾ ਨਹੀਂ ਪੈਂਦਾ। ਸਾਧੂਆਂ ਦੀ ਸੰਗਤ, ਗੁਰਮੁਖਾਂ ਦੀ ਸੰਗਤ ਵਿੱਚੋਂ ਹੀ ਇਹ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦਾ ਨਾਮ, ਵਾਹਿਗੁਰੂ ਆਪ ਤਰਨ ਤਾਰਨ ਹੈ, ਜੀਵਾਂ ਦਾ ਉਧਾਰ ਕਰਨ ਵਾਲਾ ਹੈ। ਜੋ ਵੀ ਉਸ ਦੀ ਸੰਗਤ ਵਿੱਚ ਆਉਂਦਾ ਹੈ, ਗੁਰਮੁਖਾਂ ਦੀ ਸੰਗਤ ਵਿੱਚ ਬੈਠਦਾ ਹੈ, ਉਹ ਲੋਕ ਅਤੇ ਪਰਲੋਕ ਨੂੰ ਸੁਹੇਲਾ ਕਰ ਲੈਂਦਾ ਹੈ। ਵਾਹਿਗੁਰੂ ਪਰਮਾਤਮਾ ਪਰਮੇਸ਼ਵਰ ਦੇ ਪਿਆਰਿਆਂ ਦੇ ਚਰਨਾਂ ਵਿੱਚ ਬੈਠਣਾ, ਇਹੀ ਅਸਲ ਪੂੰਜੀ ਹੈ, ਇਹੀ ਅਸਲ ਦੌਲਤ ਹੈ। ਜਿਸ ਨੂੰ ਮਿਲਦੀ ਹੈ ਉਹ ਵਡਭਾਗਾ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮ ਦਾ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਗੁਰਦੇਵ ਜੀ ਨਿਵਾਜ ਦੇਣ। ਆਓ ਪਿਆਰ ਸਹਿਤ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੁਣ ਆਪਾਂ ਜੁੜਨਾ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਗੌੜੀ ਸੁਖਮਨੀ।

ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਿਸੰਬਰ ਇਕੈ ਨਾਮ ਜਪਤ ਅਗੰਤ ਅਨੇਕੈ ਭੇਦ ਪ੍ਰਾਣ ਸਿਮਰਤ ਸੁਦਾਖਰ ਕੀਨੇ ਰਾਮ ਨਾਮ ਇਕ ਆਖਰ।

ਮ੍ਰਿਤ ਮਾਹੀ ਸਮਾਏ, ਰੱਬ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰਹਿ ਸੇ ਧਨਵੰਤੇ, ਪ੍ਰਭ ਕੋ ਸਿਮਰਹਿ ਸੇ ਪਤਵੰਤੇ, ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ, ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰਹਿ ਸੇ ਬੇ ਮੋਹਤਾਜੇ, ਪ੍ਰਭ ਕਉ ਸਿਮਰਹਿ ਸੇ ਸਰਵ ਕੇ ਰਾਜੇ, ਪ੍ਰਭ ਕਉ ਸਿਮਰਹਿ ਸੇ ਸੁਖਵਾਸੀ, ਪ੍ਰਭ ਕਉ ਸਿਮਰਹਿ ਸਦਾ ਅਵਿਨਾਸੀ, ਸਿਮਰਨ ਤੇ ਲਾਗੀ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ, ਪ੍ਰਭ ਕਉ ਸਿਮਰਹਿ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ, ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ, ਪ੍ਰਭ ਕਉ ਸਿਮਰਹਿ ਤਿਨ ਸੂਖ ਬਿਹਾਵੈ, ਪ੍ਰਭ ਕਉ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ, ਪ੍ਰਭ ਕਉ ਸਿਮਰਹਿ ਤਿਨ ਅਣਦਕ ਨੇਰੇ, ਪ੍ਰਭ ਕਉ ਸਿਮਰਹਿ ਬਸਹਿ ਹਰ ਨੇਰੇ, ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬਹੂ ਨਾ ਝੂਰੇ, ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ, ਪ੍ਰਭ ਕਹਿ ਸਿਮਰਨ ਸਹਿਜ ਸਮਾਨੀ, ਪ੍ਰਭ ਕਹਿ ਸਿਮਰਨ ਨਿਹਚਲ ਆਸਨ, ਪ੍ਰਭ ਕਹਿ ਸਿਮਰਨ ਕਮਲ ਬਿਗਾਸਨ, ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ,

ਸਦ ਨਮਸਕਾਰਾ, ਜਾ ਕੇ ਮਨ ਲਾਗਾ ਪ੍ਰਮੀਠਾ, ਸਰਬ ਸੁਖ ਤਾਹੂ ਮਨ ਬੂਠਾ, ਜਿਸ ਜਨੇ ਆਪਣਾ ਹੁਕਮ ਮਨਾਇਆ, ਸਰਬ ਥੋਗ ਨਾਨਕ ਤਿਨ ਪਾਇਆ, ਅਗੰਤ ਸਾਹੂ ਆਪਣੀ ਦੇਰਾ, ਖਾਤ ਪੀਤ ਬਰਤੈਨ ਦੋਲਾਸ, ਆਪਣੀ ਅਮਾਨ ਕਛ ਬਹੁਰ ਸਾਹੂ ਲੇ, ਅਗਿਆਨੀ ਮਨ ਰੂਸ ਕਰੇ, ਆਪਣੀ ਪ੍ਰਤੀ ਤਾਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ, ਜਿਸ ਕੀ ਵਸਤ ਸੀ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ, ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਨਿਕ ਭਾਂਤ ਮਾਇਆ ਕੇ ਹੇਤ, ਸਰਪਰ ਹੋਵਤ ਜਾਨ ਅਨੇਤ, ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨ ਸਹਿ ਮਨ ਪਛਤਾਵੈ, ਜੋ

ਆਪੇ ਕੌਤ ਕਰੇ ਅਣਦ ਚੂਜ, ਆਪੇ ਰਸ ਭੋਗਨ ਨਿਰਜੋਗ। ਜਿਸ ਭਾਵੈ ਤਿਸ ਆਪ ਨਾ ਇਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ।

ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥੈ ਆਪ ਸੁਨ ਨਿਹਾਰ ਆਪਹਿ ਇੱਕ ਆਪ ਵਿਸਥਾਰ ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੈ ਲੈ ਸੁਮਾਏ ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀਉ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭਤਾ ਕੈ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ ਸੋ ਮੂਆ ਜਿਸ ਮਨੋ ਬਿਸਾਰੈ ਤਿਸ ਤਜ ਅਵਰ ਕਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ।

ਬੇਅੰਤ ਅਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੈ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤਪਾਲੈ ਜੀਅਨ ਬਹੁ ਭਾਤ ਜੋ ਜੋ ਰਚਿਓ।

ਕਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਾਜ ਦੀਨੀ ਕਹੂੰ ਭੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤਿਆ ਹੈ ਤਾਂ ਕਿ ਕਾਲ ਨਿਕਟ ਨਹਿ ਆਇ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੋਹਰ ਹੋ ਰਿਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵਾਇ ਸਕੈ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤੁਮੈ ਸਰਣ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠਾਉਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗਮਾਤਾ ਗ੍ਰੰਥ ਕਰਾ ਪੂਰਨ ਸੋਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ਾਇ ਕਰਤਾ ਸ੍ਰੀ ਅਸ ਤੁਜ ਜਬ ਭਏ ਦਇਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਂਸ਼ਤ ਫਲ ਪਾਵੈ ਸੋਈ ਦੁਖ ਨਤ ਸਹਿ ਬਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਜਾਹੇ ਸੋ ਰਸ ਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹਾ ਹੋ ਜੋ ਜਾਤੀ ਏਕ ਬਾਰ ਚੌਪਈ ਕੋ ਕਾਹੈ ਚੌਪਈ ਸੰਬਤ ਸਤਰੈ ਸਹਿਸ ਪਣਿਜੈ ਅਰਧ ਸਹਿਸ ਫੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵੀਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ। ਸਤਿਗੁਰੂ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ। ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵਹ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੈ ਲਾਗੇ, ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸਾਚੀ ਲਿਵੈ ਬੇਨ ਦੇਹਿ ਨਿਮਾਣੀ, ਦੇਹਿ ਨਿਮਾਣੀ ਲਿਵੈ ਬਾਜਾਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ, ਇਸ ਨਾਓ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹੈ ਨਾਨਕ ਲਿਵੈ ਬਾਜਾਹੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇਖੋ ਕਟੇ, ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨ ਕਾ ਮੂਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ, ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੈ ਵਿਚਾਰਿਆ, ਇੱਕ ਭਰਮ ਭੂਲੇ ਫਿਰੈ ਦਹਿ ਦੇਸੋ, ਇੱਕ ਨਾਮ ਲਾਗ ਸੁਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੈ, ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਤਿਤ ਦੁਆਰੈ ਪਾਈਐ, ਤਾਨ ਮਾਨ ਧਨ ਸਭ ਸੌਂਪ ਗੁਰ ਕਉ, ਹੁਕਮ ਮੰਨੇ ਪਾਈਐ, ਹੁਕਮ ਮੰਨੇ ਹੋ ਗੁਰੂ ਕੇਰਾ, ਗਾਵਹੁ ਸੱਚੀ ਬਾਣੀ, ਕਹੈ ਨਾਨਕ ਸੁਣਹੋ ਸੰਤੋ, ਹੋ ਕਥੇ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਕਿਸੈ ਵਿਟਹੋ, ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣਾਏ, ਆਖੈ ਤਾਂ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਆਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਣ ਆਇਆ, ਲਭ ਲੋਭ ਅਹੰਕਾਰ ਚੂਕਾ,
ਸਤਿਗੁਰੂ ਭਲਾ ਪਾਇਆ, ਕਹੇ ਨਾਨਕ ਜਿਸਨੂੰ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਹਾਂ ਕੇਰੀ, ਬਿਖਮ ਮਾਰਗ ਚੱਲਣਾ, ਲਾਭ ਲੋਭ ਅਹੰਕਾਰ, ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖੰਨਿਆ ਹੋ ਤਿੱਖੀ, ਵਾਲ ਹੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ, ਜੁਗ ਜੁਗ ਨਿਰਾਲੀ। ਜਿਉਂ ਤੂੰ ਚਲਾਹੇ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੈ, ਜਿਨਾ ਮਾਰਗ ਪਾਵਹੇ, ਕਰ ਕਿਰਪਾ ਜਿਨ ਨਾਮ ਲਾਹੇ, ਸੇ ਹਰ ਹਰ ਸਦਾ ਧਿਆ ਵਹੇ, ਜਿਸਨੂੰ ਕਥਾ ਸੁਣਾਹੇ ਆਪਣੀ, ਸੇ ਗੁਰਦੁਆਰੇ ਸੁਖ ਪਾਵਹੇ, ਕਹੇ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤਿਵੈ ਚਲਾ ਵਹੇ। ਇਹੋ ਸੋਹੇਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹੇਲਾ, ਸਤਿਗੁਰੂ ਸੁਣਾਇਆ। ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੈ ਨਾਨਕ ਸ਼ਬਦ ਸੋਹੇਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ, ਪਵਿੱਤ ਸੰਗਤ ਸਭ ਆਈਆ, ਕਹਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹੈ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿ ਜਿਨਾ ਉਪਜੈ, ਵਿਣ ਸਹਿ ਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗਾ ਹੋ, ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਹ ਵਜਾਏ। ਜੀਉ ਮੈਲੇ ਬਾਰੋਂ ਨਿਰਮਲ, ਬਾਰੋਂ ਨਿਰਮਲ ਜੀਉ ਤਾਂ ਮੈਲੇ, ਤਿਨੀ ਜਨਮ ਜੀਉਐ ਹਾਰਿਆ, ਇਹ ਤਿਸ਼ਨਾ ਵੱਡਾ ਰੋਗ ਲਗਾ, ਮਰਨ ਮਨ ਹੋਵੇ ਸਾਰਿਆ। ਵੇਦਾ ਮੈਂ ਨਾਮ ਉੱਤਮ, ਸੋ ਸੁਣ ਹੈ ਨਾਹੀ, ਫਿਰ ਹੈ ਜਿਉ ਬੇਤਾਲਿਆ, ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੀਉਐ ਹਾਰਿਆ। ਜੀ ਉਹ ਨਿਰਮਲ ਬਾਹਰੋਂ ਹੋ ਨਿਰਮਲ, ਬਾਹਰੋਂ ਹੋ ਤਾਂ ਨਿਰਮਲ, ਜੀ ਉਹ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੇ ਖਟਿਆ, ਭਲੇ ਸੇਵਣ ਜਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀ ਉਹ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰ ਬਿਨ ਅਵਰ ਨ ਜਾਣੈ ਕੋਏ, ਕਹੇ ਨਾਨਕ ਸੁਣੋ ਸੰਤੋ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਬੇਕੀਆਂ ਜਾਏ, ਅਨੇਕ ਜੂਨੀ ਭਰਮ ਆਵੈ, ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਵਿਣ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕਉ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪੇ ਹੋ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਾ ਹੋ, ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੈ ਰਸਨਾ, ਕਹਿਆ ਕਛੂ ਨ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ, ਕਹੇ ਨਾਨਕ ਸਤਿਗੁਰੂ ਬਾਜਾ ਹੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ।
ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਉ। ਸੇਵ ਸਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਕਿਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ, ਸੋ ਹੋਵੈ ਏਕ ਸਿਉ ਲਿਵ ਲਾਏ, ਕਹੈ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ, ਤਤੈ ਸਾਰ ਨਾ ਜਾਣੀ, ਤਤੈ ਸਾਰ ਨਾ ਜਾਣੀ, ਗੁਰੂ ਬਾਜਾ ਹੋ ਤਤੈ ਸਾਰ ਨਾ ਜਾਣੀ। ਤਿਹ ਗੁਣੇ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਨਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਇਹ ਵਡਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਮਾਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕ ਇਹ ਵਡਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜੇ ਹੀ, ਕਰਤਾ ਖੇਲ ਰਚਾਇਆ। ਜਾ ਤਿਸ ਭਾਣਾ ਤਾ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੀ ਲਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੇ ਵਿਟਹਾਉ ਰਹੇ ਲੋਕ ਵੇਲ ਲਾਏ। ਐਸਾ ਸਤਿਗੁਰ ਜੇ ਮਿਲੈ, ਤਿਸ ਨੂੰ ਸਿਰ ਸੌਂਪੀਐ, ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ। ਹਰ ਆਪ ਅਮੁਲਕ ਹੈ, ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਬਣ ਜਾਰਾ, ਹਰ ਰਾਸ ਮੇਰੀ ਮਨ ਬਣ ਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ, ਲਾਹ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕੀਤਾ ਜਿਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਐ ਹਰ ਰਸ, ਬਹੁੜ ਨਾ ਤ੍ਰਿਸ਼ਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰੂ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨ ਰਸ ਸਭ ਵਿਸਰੇ, ਜਾਂ ਹਰ ਵਸੈ ਮਨ ਆਏ। ਏ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਦ ਵਿੱਚ, ਤਾ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਾਗਤ ਦਿਖਾਇਆ, ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋ ਤਰਾਖੀ ਤਾ ਤੂੰ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿਓ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਆਵਰ ਨਾ ਦੇਖੋ ਕੋਈ ਨਦਰੀ, ਹਰ ਨਿਹਾਲਿਆ ਇਹੋ ਵਿਸ ਸੰਸਾਰ, ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੈ ਨੋ ਪਠਾਏ ਸਾਚੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸਾਚ ਅਲਖ ਵਿੜਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣਨੈ ਨੋ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਉ ਦੁਆਰੇ ਪਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੈ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵਨੇ ਦੋ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹੋ ਸਾਚਾ ਸੋਹੇਲਾ ਸਾਚੈ ਘਰ ਗਾਵਹੋ ਗਾਵੋ ਤਾਂ ਸੋਹੇਲਾ ਘਰ ਸਾਚੈ ਜਿੱਥੈ ਸਦਾ ਸੱਚ ਤੇ ਆਵਹੇ ਸੱਚੋ ਤੇ ਆਵੈ ਜਾ ਤੁਧ ਪਾਵੈ ਗੁਰਮੁਖ ਜਿਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ

ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜੁਨ ਹਰ ਗੋਬਿੰਦ ਨਉ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਵੋ ਜੀ ਸਹਾਏ। ਦਸਾਹੀ ਪਾਤਸ਼ਾਹੀਆਂ ਦੀ ਜਾਗਦੀ ਜੋਤ, ਬਾਣੀ ਕੇ ਬੋਹਿਥ, ਚਵਰ ਤਖਤ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧਕ ਕੇਸਾਂ ਸਵਾਸਾ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੈ ਜੀ। ਨਾਮ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਏਤੇ ਔਗਣ ਹਮਾਰੇ ਦਇਆ ਕਰੋ ਕਿਸ ਮਿਹਰ ਪਾਵੋ। ਡੁੱਬਦੇ ਪੱਥਰ ਤਾਰੇ ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ।

0: ਇੱਥੇ ਚਾਨਣ ਹੁੰਦੇ ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ

प्यारी संगत जी, बहुत प्यार विच गुरु दरबार विच जुड़ बैठे हो। दूर दरेडे माई भाई घरां विच आनंद प्राप्त करदे ने। आओ रल मिल करके गुरु फतेह नाल सांझ पाईए जी। रसना द्वारे प्यार सहित अंदरों भिज के आखो वाहिगुरु जी का खालसा जी वाहिगुरु जी की फतेह। परम सन्मान योग पतत पावन दया सिंध कृपा निध रूहानियत दे भंडार गुरु गरीब निवाज सचे पातशाह जी, दसा ही पातशाहियां दी जगदी जोत आद साहिब श्री गुरु ग्रंथ साहिब जी आद गुरु ग्रंथ साहिब महाराज जी दी पावन हजूरी अंदर बारगा अंदर छत्र छाया हेठ गुरु की साजी अते निवाजी होई गुरु सवारी गुरु प्यारी अति सत्कार योग साध संगत जियो। सर्वत्र ही माई भाई गुरसिख बहुत ही वड्डियां भागां वाले ने। गुरु बख्शिश गुरु बख्शिश गुरु की अपार कृपा। अमृत वेले दा सुभागा समा साध संगत जी प्राप्त होया है। जिवें किवें तुसी कदम कदम चल के भला उद्यम गुरु ने बख्शिया है, भला उद्यम गुरु ने बख्शिया है। पर मन विच चितवनी जरूर चितवी है कि गुरुद्वारा साहब जाना। मन विच सोच जरूर सोचदे ने गुरसिख, जिवें रात नूं सौण लग्गिया बंदा सोचदा है माइंड विच लिआउंदा है पे कल नूं मैं आ वी काम करना है, कल नूं आ वी करना, सोच पैदा हुंदी है। दिने फिर जतन करदा पी उह सारे धंदे जिहड़े चितवे सन उह पूरे दे पूरे हो जाण। हो सकदा कि पूरे हो जांदे ने, कई अधूरे रह जांदे ने, पर एको वड्डी सोच दिमाग विच गुरसिखा दी आउंदी है पी रात लंघ जावे जपद्या जपद्या गुरु गुरु, अमृत वेला हो जावे अमृत वेले दी प्राप्ति हो जावे, ए वी सोच आउंदी है। उस तो बाद एक ए वी विचार अंदर चलदी है पी जिस वेले दीवान सज जावे आसा जी की वार दा कीर्तन आरंभ हो जावे जा हुक्मनामा साहिब जी दी कथा आरंभ हो जावे ते गुरुद्वारा साहिब पहुंच जाइए। सतगुरां दे अमृत बचन ने मन में चितव चितवणी उदम करो उठ नीत हर कीर्तन का आहरो हर देहो नानक के मीत। भला उदम है ते जिस वेले गुरुद्वारे साहिब जुखे पहुंच जांदे ने गुरसिख ता फिर इत्थे आके आपा भाव कढ दंदे ने। इथे ए नहीं कहिंदे पी मेरे चितवनी दे नाल आया, ना ना बिल्कुल सोच बाहर कढ दंदे ने। फिर उत्थे कहिंदे उदम करो करावो ठाकुर पेखत साधु संगे ते तुसां ने आप ही कृपा कर दिती है। संगत दीआं मूलक घड़ियां प्राप्त होईआं ने जिस वेले गुरु के कीर्तनीए सिंह साहिबान जी आसा जी की वार दे कीर्तन समाप्ति वाले आए ते कबीर साहिब जी दा इक शब्द तुहानू सलोक बड़े प्यार विच सरवण करवा गए ने। कबीर चंदन का बिरवा भला बेड़ो ढाक पलास ओए ओए ओड़े दा मुंह खुला है ईड़ी नूं सिहारी है ओए ओ जड़े ने चंदन दे कोल रहण वाले जिन्ने दरख्ती ढाक ते हो ही गया ना ओए पी चंदन होए रहे बसे जो चंदन पास। कहिंदे सारे दे सारे चंदन दा रूप हो गए ने। यही तां गुरु दी बख्शिश है जदों प्यारा गुरसिख सतगुरु जी दे दरबार विच आउंदा संगत विच आउंदा है गुरु दी रहमत वरतदी है फिर गुरु वर्गा सहजे सहजे जपद्यां जपद्यां गुरु दा ही तां रूप हो जांदा है। सतगुरां दी अपार बख्शिश है गुरसंगत जी अमृत वेले आदि गुरु ग्रंथ साहिब जी ने दीदारे बख्शे ने। हुक्मनामा साहिब जी दी बख्शिश होई है अमृत बचन आदि गुरु ग्रंथ साहिब महाराज जी दे पावन अंग 675 अते 676 ते सतगुरां दा शब्द सुभाईमान है। पंजवें नानक जी पंचम पिता साहिब श्री गुरु अर्जन देव जी महाराज सचे पातशाह जी ने अपार कृपा कीती है। अज दे अमृत बचना विच गुरु सवारी संगत जी सतगुरु जी कृपा करदे ने जिस वेले प्यारा गुरसिख निम्रता विच आके मेरे साहिबां दे चरणां च बिनय करदा है
ਜੋਦੜੀ ਕਰਦਾ ਹੈ ਜਿੰਨੇ ਆਪਾਂ ਬੈਠੇ ਹਾਂ ਜਾਂ ਦੂਰ ਦਰੇਡੇ ਮਾਈ ਭਾਈ ਘਰਾਂ ਵਿੱਚ ਆਨੰਦ ਪ੍ਰਾਪਤ ਕਰਦੇ ਨੇ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਚਿੱਤ ਬਣੀ ਹੈ। ਗੁਰੂ ਅੱਗੇ ਅਰਦਾਸ ਹੈ, ਸਤਿਗੁਰੂ ਜੀ ਰਹਿਮਤਾਂ ਵਰਤਾਉਂਦੇ ਨੇ, ਕੋਈ ਦੁੱਖ ਹੈ, ਕੋਈ ਤਕਲੀਫ਼ ਹੈ, ਕੋਈ ਸੁੱਖ ਦੀ ਆਰਾਧਨਾ ਕੀਤੀ ਹੈ, ਕੋਈ ਕੋਈ ਕਾਰਜ ਆਰੰਭ ਕਰ ਰਿਹਾ ਹੈ, ਗੁਰੂ ਅੱਗੇ ਅਰਦਾਸ ਕਰਦਾ ਹੈ ਤਾਂ ਸਤਿਗੁਰੂ ਮਹਾਰਾਜ ਸਭ ਦੀਆਂ ਜੋਦੜੀਆਂ ਆਪਣੇ ਦਰ ਤੇ ਸਰਵਣ ਕਰਦੇ ਨੇ। ਆਓ ਅੱਜ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ। ਧਨਾਸਰੀ ਮਹੱਲਾ ਪੰਜਵਾ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਦੀਨ ਤੋਂ ਭਾਵ ਨਿਮਰਤਾ, ਗਰੀਬੀ ਅੰਦਰ ਅੰਦਰ ਨਿਮਰਤਾ। ਹਾਂ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ, ਉਹਨੂੰ ਕਹਿੰਦੇ ਦੀਨ, ਜਿਹਨੂੰ ਮਹਾਰਾਜ ਕਿਰਪਾ ਕਰਦੇ ਨੇ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਸ਼ਾਰੀ, ਇਸ ਆਗੈ ਕੋ ਨਾ ਟਿਕੈ ਵਿਕਾਰੀ, ਗੁਰਪੁਰ ਇਹ ਗੱਲ ਸਾਰੀ। ਦਰਦ ਦਾ ਭਾਵ ਹੈ ਤਕਲੀਫ, ਆਮ ਸੁਭਾਵਕ ਹੈ ਜੀ। ਅੱਜ ਮੇਰਾ ਸਿਰ ਬੜਾ ਦਰਦ ਕਰਦਾ ਹੈ, ਅੱਜ ਮੇਰਾ ਪੇਟ ਦਰਦ ਕਰਦਾ ਹੈ, ਦੁੱਖ ਹੈ, ਤਕਲੀਫ ਹੈ, ਉਹਨੂੰ ਦਰਦ ਕਿਹਾ ਜਾਂਦਾ ਹੈ। ਜਾਂ ਉੱਤੋਂ ਆ ਕੇ ਅਚਾਨਕ ਕੋਈ ਮੁਸੀਬਤ ਬਣ ਜਾਵੇ, ਕੋਈ ਔਖੀ ਘੜੀ ਆ ਜਾਵੇ ਤੇ ਉਹਨੂੰ ਵੀ ਕਹਿੰਦੇ ਦਰਦ ਹੈ। ਨਿਵਾਰ, ਜਿਸ ਵੇਲੇ ਗੁਰੂ ਦੇ ਚਰਨਾਂ ਚ ਫਿਰ ਸੇਵਕ ਅਰਦਾਸ ਕਰਦਾ ਹੈ, ਮਹਾਰਾਜ ਮੈਨੂੰ ਇਹ ਤਕਲੀਫ ਹੈ, ਦੁੱਖ ਹੈ, ਤਾਂ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਆਪਣੇ ਪਿਆਰੇ ਜਨ ਤੋਂ ਭਾਵ ਸੇਵਕਾਂ ਦੀ ਪੈਜ ਰੱਖ ਲੈਂਦੇ ਨੇ, ਉਸ ਦੁੱਖ ਨੂੰ, ਉਸ ਤਕਲੀਫ ਨੂੰ, ਉਸ ਦਰਦ ਨੂੰ ਨਿਵਿਰਤ ਕਰ ਦਿੰਦੇ ਨੇ। ਸਤਿਗੁਰਾਂ ਦੇ ਅੰਮ੍ਰਿਤ ਬਚਨ ਆਪਣੇ ਬਾਲਕ ਆਪ ਰੱਖੀਅਨ ਪਾਰ ਬ੍ਰਹਮ ਗੁਰਦੇਵ, ਆਪਣੇ ਬਾਲਕ ਆਪ ਰੱਖੀਅਨ ਪਾਰ ਬ੍ਰਹਮ ਗੁਰਦੇਵ, ਸੁਖ ਸਾਂਤ ਸਹਿਜ ਆਨੰਦ ਭਏ ਪੂਰਨ ਭਈ ਸੇਵ। ਭਗਤ ਜਣਾ ਕੀ ਬੇਨਤੀ ਸੁਣੀ ਪ੍ਰਭ ਆਪ, ਰੋਗ ਮਿਟਾਏ ਜੀ ਵਾਲਿਆਣ ਜਨ ਕਾ ਬੜ ਪ੍ਰਤਾਪ, ਦੁੱਖ ਹਮਾਰੇ ਬਖਸ਼ਿਅਣ ਆਪਣੀ ਕਲ ਧਾਰੀ, ਮਨ ਬਾਂਸ਼ਤ ਫਲ ਦਿੱਤੀਅਣ ਨਾਨਕ ਬਲਿਹਾਰੀ। ਜਿਸ ਵੇਲੇ ਬਾਲਕਾ ਬਣ ਕੇ ਗੁਰੂ ਚਰਨਾ ਚ ਅਰਦਾਸ ਕਰਦਾ ਤਾਂ ਮਹਾਰਾਜ ਪੈਜ ਸਵਾਰਦੇ ਨੇ, ਕਿਰਪਾ ਕਰਦੇ ਆਪਣੇ ਪਿਆਰਿਆਂ ਦੀ ਬੇਨਤੀ ਸੁਣਦੇ ਨੇ। ਆਸਾ ਮਹੱਲਾ ਪੰਜਵਾ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਹਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹੇ ਠਾਕੁਰ ਪੈ ਸੇਵਕ ਤਤ ਕਾਲ ਹੋਏ ਆਵੈ, ਤਿਸ ਸੇਵਕ ਕੈ ਹੋਂ ਬਲਹਾਰੀ, ਜੋ ਪ੍ਰਭ ਆਪਣੇ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੈ। ਜਿਸ ਵੇਲੇ ਸੇਵਕ ਬਣ ਕੇ ਅਰਦਾਸ ਕਰਦਾ ਤੇ ਸਤਿਗੁਰੂ ਜੀ ਪ੍ਰਵਾਨ ਕਰਦੇ ਨੇ, ਜਿਸ ਵੇਲੇ ਗੁਰੂ ਸਵਾਰੀ ਸੰਗਤ ਜੀ ਆਪਾਂ ਨਾਂਦੇੜ ਦੀ ਧਰਤੀ ਮਹਾਰਾਸ਼ਟਰ ਸੱਚਖੰਡ ਹਜ਼ੂਰ ਸਾਹਿਬ ਜਾਂਦੇ ਹਾਂ ਜਾਂ ਜਾਂਦੇ ਹਾਂ ਜਾਂ ਆਉਂਦਿਆਂ ਰਸਤੇ ਦੇ ਵਿੱਚ ਇੱਕ ਮੰਦਰ ਬੜਾ ਵੱਡਾ ਆਉਂਦਾ ਹੈ, ਉਸ ਮੰਦਰ ਦਾ ਜਿਹੜਾ ਦਰਵਾਜ਼ਾ ਅੱਜ ਵੀ ਟੇਢਾ ਹੈ, ਅੱਜ ਵੀ ਉਲਟ ਪਾਸੇ ਹੈ। ਉਹ ਮੰਦਰ ਦੇ ਵਿੱਚ ਨਾਮਦੇਵ ਜੀ ਪਹੁੰਚੇ ਨੇ, ਅੱਜ ਵੀ ਉਹ ਮੰਦਰ ਜਿਹੜਾ ਮੌਜੂਦ ਹੈ। ਔਰ ਜਿਸ ਵੇਲੇ ਨਾਮਦੇਵ ਜੀ ਨੇ ਬੇਨਤੀ ਕੀਤੀ, ਨਾਮਦੇਵ ਜੀ ਨੂੰ ਧੱਕੇ ਮਾਰੇ ਨੇ ਤੇ ਨਾਮਦੇਵ ਜੀ ਨੂੰ ਬੜਾ ਦਰਦ ਹੋਇਆ, ਬੜੀ ਦੁੱਖ ਵੱਡੀ, ਬੜਾ ਤਕਲੀਫ ਭਾਰੀ ਹੋਇਆ, ਤਾਂ ਉਸ ਵੇਲੇ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਚ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਹਾਸਤ ਖੇਲਤ ਤੇਰੇ ਦਿਓਰੇ ਆਇਆ, ਕੋਈ ਸਾਡੇ ਘਰ ਵਿੱਚ ਆ ਜਾਵੇ, ਸਾਡਾ ਕੋਈ ਰਿਸ਼ਤੇਦਾਰ ਆ ਜਾਵੇ, ਸਮਝਣ ਦੀ ਬਾਤ ਹੈ, ਸਾਡਾ ਕੋਈ ਸੱਜਣ ਮਿੱਤਰ ਆ ਜਾਵੇ ਤੇ ਦੂਸਰਾ ਬੰਦਾ ਘਰ ਵਿੱਚ ਜਿਹੜਾ ਹੋਰ ਆਇਆ ਉਹ ਧੱਕੇ ਮਾਰ ਕੇ ਬਾਹਰ ਕੱਢ ਦੇਵੇ, ਤਾਂ ਫਿਰ ਜਿਹੜਾ ਘਰ ਦਾ ਮਾਲਕ ਹੁੰਦਾ ਉਹਨੂੰ ਮਿਹਣਾ ਦਿੱਤਾ ਜਾਂਦਾ ਹੈ, ਉਹਨੂੰ ਗੱਲ ਕਹੀ ਜਾਂਦੀ ਹੈ ਵੀ ਮੈਂ ਤੇ ਆਇਆ ਤੇਰੇ ਘਰ ਵਿੱਚ ਤੇ ਆਹ ਬੰਦਾ ਮੈਨੂੰ ਜਾਣ ਬੁੱਝ ਕੇ ਧੱਕੇ ਮਾਰੀ ਜਾਂਦਾ, ਇਹਦੇ ਨਾਲ ਮੇਰੀ ਜਾਣ ਕੋਈ ਨਹੀਂ ਹੈ, ਪਛਾਣ ਕੋਈ ਨਹੀਂ ਹੈ, ਇਹ ਭਲਾ ਮੈਨੂੰ ਧੱਕੇ ਮਾਰੇ, ਤੂੰ ਤੇ ਭਲਾ ਮੈਨੂੰ ਕੁਝ ਨਾ ਕੁਝ ਕਹੀ ਦੇਵੇਂ, ਤੇ ਇਹ ਜਿਹੜਾ ਬਿਨਾਂ ਮਤਲਬ ਤੋਂ ਹੀ ਕਹੀ ਜਾ ਰਿਹਾ, ਤਾਂ ਕਹਿੰਦੇ ਮੈਂ ਤੇਰੇ, ਮੈਂ ਇਹਨਾਂ ਪਾਂਡਿਆਂ ਦੇ ਮੰਦਿਰ ਵਿੱਚ ਨਹੀਂ ਆਇਆ, ਮੈਂ ਤੇ ਤੇਰੇ ਘਰ ਵਿੱਚ ਆਇਆ ਦਾਤਾ, ਤੇ ਪਰ ਇਹ ਮੈਨੂੰ ਧੱਕੇ ਮਾਰਦੇ ਨੇ, ਮੈਂ ਤੇ ਘਰ ਤੇਰੇ ਵਿੱਚ ਆਇਆ ਤੇ ਤੇਰਾ ਘਰ ਐਸਾ ਬਿਰਧ ਹੈ। ਕਬੀਰ ਜਿਹ ਦਰ ਆਵਤ ਜਾਤੀ ਉਹ ਹਟਕੈ ਨਾ ਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ
ਹੋਏ ਕਹਿ ਲੱਗੇ ਮੈਂ ਤੇਰੇ ਘਰ ਵਿੱਚ ਆਇਆ, ਹੋਰ ਦੇ ਘਰ ਵਿੱਚ ਨਹੀਂ ਗਿਆ। ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਾਕਰ ਉਠਾਇਆ। ਕਿਸੇ ਦੇ ਘਰ ਵਿੱਚ ਜਾ ਕੇ ਕੋਈ ਵੱਧ ਘੱਟ ਗੱਲ ਕੀਤੀ ਜਾਵੇ ਤੇ ਤਾਂ ਵੀ ਕਹਿੰਦਾ ਜੀ ਮੇਰੇ ਘਰੋਂ ਚਲੇ ਜਾ। ਕਹਿਣ ਲੱਗੇ ਪ੍ਰਮਾਤਮਾ ਮੈਂ ਤੇ ਤੇਰੇ ਘਰ ਵਿੱਚ ਆ ਕੇ ਤੇਰੀ ਬੰਦਗੀ ਕੀਤੀ ਹੈ ਨਾ, ਤੇਰਾ ਹਰ ਜਸ ਹੀ ਕੀਤਾ ਹੈ, ਤੇਰਾ ਨਾਮ ਹੀ ਲਿਆ ਹੈ, ਤੇ ਫਿਰ ਇਹਨਾਂ ਨੇ ਧੱਕੇ ਭਲਾ ਮੈਨੂੰ ਕਿਉਂ ਮਾਰੇ ਨੇ। ਹਸਤ ਖੇਲਤ ਤੇਰੇ ਦਿਓਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ। ਗੱਲ ਇੰਨੀ ਕੀ ਸੀ ਨਾ, ਹੀਨੜੀ ਜਾਤ ਮੇਰੀ ਜਾਦ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਬਸ ਫਿਰ ਕੀ ਹੋਇਆ, ਲੈ ਕਮਲੀ ਚੱਲਿਓ ਪਲਟਾਏ। ਗੋਣੀ ਗੋਣੇ ਦੇ ਕਹਿੰਦੇ ਸੱਚੇ ਪਾਤਸ਼ਾਹ ਜੇ ਇੱਥੇ ਬੈਠ ਕੇ ਨਹੀਂ ਤੇ ਉੱਥੇ ਬੈਠ ਕੇ ਤੇਰੇ ਜਾਪ ਨੂੰ ਜਪ ਲਵਾਂਗੇ। ਲੈ ਕਮਲੀ ਚੱਲਿਓ ਪਲਟਾਏ, ਦਿਓਰੇ ਪਾਛੈ ਬੈਠਾ ਜਾਏ। ਜਿਉਂ ਜਿਉਂ ਨਾਮ ਹਰ ਗੁਣ ਉਚਰੈ, ਭਗਤ ਜਣਾ ਕਹੋ ਦਿਓਰਾ ਫਿਰੇ। ਅੱਜ ਵੀ ਫਿਰਿਆ ਹੋਇਆ ਕੋਈ, ਬੇਸ਼ੱਕ ਮੰਨੇ ਚਾਹੇ ਨਾ ਮੰਨੇ, ਜਿਨ੍ਹਾਂ ਨੇ ਉਹ ਮੰਦਰ ਦੇ ਦਰਸ਼ਨ ਕੀਤੇ ਨੇ ਪ੍ਰਤੱਖ ਰੂਪ ਦੇ ਵਿੱਚ। ਅਰਦਾਸ ਪਿਛਲੇ 2-4 ਮਹੀਨੇ ਦਰਸ਼ਨ ਕਰਕੇ ਆਇਆ, ਕੋਈ ਲਮੇਰਾ ਸਮਾਂ ਨਹੀਂ ਹੋਇਆ। ਅੱਜ ਵੀ ਉਹ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਹ ਬਚਨ ਜਿਹੜੇ ਨੇ ਪ੍ਰਤੱਖ ਰੂਪ ਦੇ ਵਿੱਚ ਹੋ ਜਾਂਦੇ ਨੇ। ਮੇਰੇ ਸਤਿਗੁਰੂ ਜੀ ਆਪ ਦਰਦ ਦੁੱਖ ਤਕਲੀਫ ਖਤਮ ਕਰਦੇ ਨੇ, ਬੇਨਤੀ ਸੁਣਦੇ ਨੇ। ਇੱਕ ਦ੍ਰਿਸ਼ਟਾਂਤ ਲਈਏ, ਸੁਭੰਤ ਤੋਯੰਗ ਅਚੁੱਤ ਗੁਨਗਿਅੰਗ ਪੂਰਨੰਗ ਬਹਲੋ ਕਿਰਪਾਲਾ ਗੰਭੀਰੰਗ ਉਚੈ ਸਰਬਗ ਅਪਾਰਾ ਪ੍ਰਿਤਿਅੰਗ ਪ੍ਰਿਤਿਆ ਪ੍ਰਿਅੰਗ ਵਿਸਰਾਮ ਚਰਨੰਗ ਅਨਾਥ ਨਾਥੇ ਨਾਨਕ ਸਰਨੰਗ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਹਿਸ ਕ੍ਰਿਤੀ ਵਿੱਚ ਅੰਮ੍ਰਿਤ ਬਚਨ ਬਖਸ਼ਦੇ ਨੇ। ਸੁਭੰਤ ਤੋਯੰਗ ਅਚੁੱਤ ਗੁਨਗਿਅੰਗ, ਹੇ ਵਾਹਿਗੁਰੂ ਜੀ ਸਭ ਗੁਣਾਂ ਦਾ ਤੁਸੀਂ ਮਾਲਕ ਹੋ ਤੇ ਸਾਰੇ ਸੰਸਾਰ ਵਿੱਚ ਤੁਹਾਡੀ ਸ਼ੋਭਾ ਹੋ ਰਹੀ ਹੈ। ਸੁਭੰਤ ਤੋਯੰਗ ਅਚੁੱਤ ਗੁਨਗਿਅੰਗ ਪੂਰਨੰਗ ਬਹਲੂ ਕਿਰਪਾਲਾ, ਤੇ ਤੁਸੀਂ ਜਰੇ ਜਰੇ ਦੇ ਵਿੱਚ ਹੋ ਤੇ ਜਿਹੜਾ ਸੇਵਕ ਬਣ ਕੇ ਅਰਦਾਸ ਕਰਦਾ ਹੈ ਨਾ ਮੇਰੇ ਦਰਦ ਨਿਵਾਰਦੇ, ਤੁਸੀਂ ਏਡੇ ਵੱਡੇ ਕਿਰਪਾਲੂ ਹੋ, ਐਸੀ ਕਿਰਪਾ ਰਹਿਮਤ ਕਰਕੇ ਉਹਦੇ ਤੇ ਬਖਸ਼ਿਸ਼ਾਂ ਕਰਕੇ ਦੁੱਖ ਦੂਰ ਕਰ ਦਿੰਦੇ ਹੋ। ਪੂਰਨੰਗ ਬਹਲੂ ਕਿਰਪਾਲਾ ਪ੍ਰਿਤਿਆ, ਪ੍ਰਿਤਿਆ ਤੋਂ ਭਾਵ ਹੈ ਦਾਸ ਸੇਵਕ, ਪ੍ਰਿਅੰਗ ਵਿਸਰਾਮ ਚਰਨੰਗ, ਜਿਨ੍ਹਾਂ ਦਾਸਾਂ ਸੇਵਕਾਂ ਦਾ ਵਿਸ਼ਰਾਮ ਤੁਹਾਡੇ ਚਰਨਾਂ ਵਿੱਚ ਆ ਜਾਂਦਾ ਹੈ, ਜੋ ਜੋ ਬੇਨਤੀ ਕਰਦੇ ਨੇ ਤੁਸੀਂ ਪਰਮਾਨੀਕ ਕਰ ਲੈਂਦੇ ਹੋ। ਇੱਕ ਦ੍ਰਿਸ਼ਟਾਂਤ ਲਈਏ, ਸਾਹਿਬ ਕੀ ਮਨੁੱਖ ਦੀ ਅਰਦਾਸ ਸੁਣਦਾ, ਬਾਕੀ ਜਾਨਵਰਾਂ ਦਾ ਨਹੀਂ ਸੁਣਦਾ। ਸਭ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਚ ਅਰਦਾਸ ਕਰਦੇ ਨੇ ਤੇ ਮੇਰੇ ਵਾਹਿਗੁਰੂ ਜੀ ਸਭ ਦੇ ਰੱਖਿਆ ਕਾਰਨ ਨੇ। ਕਹਿੰਦੇ ਇੱਕ ਹਿਰਣੀ ਜਿਹੜੀ ਹੈ ਗਰਭਵਤੀ ਹੈ, ਉਹ ਜੰਗਲ ਦੇ ਵਿੱਚ ਸੁੱਤੀ ਹੋਈ ਹੈ। ਅਚਾਨਕ ਕੀ ਹੋਇਆ, ਇੱਕ ਸ਼ਿਕਾਰੀ ਆਇਆ। ਸ਼ਿਕਾਰੀ ਨੇ ਵੇਖਿਆ ਮੇਰਾ ਸ਼ਿਕਾਰ ਹੈ, ਤੇ ਉਸ ਹਿਰਨੇ ਨੂੰ ਪਕੜਨ ਵਾਸਤੇ ਉਹਨੇ ਕੀ ਕੀਤਾ, ਇੱਕ ਪਾਸੇ ਜਾਲ ਤਾਣ ਦਿੱਤਾ, ਇੱਕ ਪਾਸੇ ਅੱਗ ਲਾ ਦਿੱਤੀ। ਮੁੱਕ ਦੀ ਗੱਲ ਕਰੀਏ, ਇੱਕ ਪਾਸੇ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ ਤੇ ਇੱਕ ਪਾਸੇ ਤੀਰ ਲੈ ਕੇ ਆਪ ਖੜ ਗਿਆ। ਚਾਰੇ ਹੀ ਰਸਤੇ ਜਿਹੜੇ ਨੇ ਉਸ ਮ੍ਰਿਗਣੀ ਦੇ ਬੰਦ ਕਰ ਦਿੱਤੇ ਨੇ, ਤੇ ਜਿਸ ਵੇਲੇ ਅੱਗ ਦੇ ਭਾਂਬੜ ਮੱਚੇ ਨੇ ਤੇ ਅੱਗ ਦੀ ਲਾਟ, ਅੱਗ ਦਾ ਸੇਕ, ਜਿਸ ਵੇਲੇ ਜਾ ਕੇ ਮ੍ਰਿਗਣੀ ਨੂੰ ਲੱਗਾ ਹੈ ਤੇ ਇੱਕਦਮ ਉਹਨੂੰ ਸੁੱਤੀ ਪਈ ਨੂੰ ਜਾਗ ਆਈ। ਜਿਸ ਵੇਲੇ ਦੌੜਨ ਲੱਗੀ ਹੈ ਤੇ ਚਾਰੇ ਦੇ ਚਾਰੇ ਰਸਤੇ ਬੰਦ ਹੋ ਗਏ ਨੇ। ਬੜਾ ਵੱਡਾ ਦੁੱਖ ਆ ਗਿਆ, ਬੜੀ ਵੱਡੀ ਤਕਲੀਫ ਹੋ ਗਈ, ਬੜਾ ਵੱਡਾ ਦਰਦ ਆ ਗਿਆ ਵੀ ਹੁਣ ਮੇਰੇ ਸਾਰੇ ਦੇ ਸਾਰੇ ਰਸਤੇ ਬੰਦ ਹੋ ਗਏ ਨੇ, ਹੁਣ ਤੇ ਕੇਵਲ ਇੱਥੇ ਮੌਤ ਹੈ। ਉਸ ਵੇਲੇ ਮੇਰੇ ਵਾਹਿਗੁਰੂ ਜੀ ਦੇ ਚਰਨਾਂ ਚ ਬੇਨਤੀ ਕਰਦੀ, ਕਹਿੰਦੀ ਸੰਕਟ ਕਟੋ ਮੁਰਾਰੀ, ਹਮਰਾ ਸੰਕਟ ਕਟੋ ਮੁਰਾਰੀ, ਸੰਕਟ ਮੈਂ ਇੱਕ ਸੰਕਟ ਬਣਿਓ, ਅਰਜ਼ ਕਰੇ ਮਿਰਗ ਨਾਰੀ, ਏਕ ਓਰਲੇ ਵਾਵਰ ਗਾਡੀ, ਏਕ ਓਰ ਅਗਜ਼ਾਰੀ, ਏਕ ਔਰ ਸਵਾਣ ਕੀਓ ਠੰਡੋ, ਏਕ ਓਰ ਫੰਦਕਾਰੀ। ਚਾਰੇ ਰਸਤੇ ਬੰਦ ਨੇ। ਕਹਿੰਦੇ ਜਦੋਂ ਬੇਨਤੀ ਕੀਤੀ ਨਾ, ਰੱਬ ਦੀ ਕੁਦਰਤ ਐਸੀ ਹੋਈ, ਉਲਟਤ ਪਵਨ ਲੈ ਵਾਵਰ ਜਾਰੀ, ਮੇਰੇ ਵਾਹਿਗੁਰੂ ਨੇ ਹਵਾ ਹੀ ਉਲਟ ਚਲਾ ਦਿੱਤੀ, ਹਵਾ ਹੀ ਉਲਟ ਚੱਲ ਪਈ। ਜਦੋਂ ਹਵਾ ਉਲਟ ਚੱਲੀ ਤੇ ਜਿਹੜਾ ਜਾਲ ਤਾਣਿਆ ਹੋਇਆ ਸੀ ਉੱਡ ਕੇ ਅੱਗ ਵਿੱਚ ਜਾ ਪਿਆ। ਅੱਗ ਵੇ ਦਾ ਕੰਮ ਹੈ ਸੜ ਦੇਣਾ, ਜਿਸ ਵੇਲੇ ਉਹ ਜਾਲ ਜਿਹੜਾ ਸੀ ਅੱਗ ਵਿੱਚ ਜਾ ਕੇ ਪੈ ਗਿਆ, ਸੜ ਗਿਆ, ਰਸਤਾ ਖੁੱਲ ਗਿਆ। ਇੱਕਦਮ ਮੀਂਹ ਦਾ ਛਡਾਕਾ ਆਇਆ ਤੇ ਅੱਗ ਵੀ ਬੁਝ ਗਈ, ਦੋ ਰਸਤੇ ਖੁੱਲ ਗਏ ਨੇ।
ਜਿਸ ਵੇਲੇ ਉਹ ਸ਼ਿਕਾਰੀ ਜਿਹੜਾ ਹੈ ਬਾਣ ਮਾਰ ਲੱਗਾ ਹੈ, ਹੱਥ ਲੱਗਿਆ ਉਹ ਬਾਣ ਜਿਹੜਾ ਸੀ ਉਹ ਜਾ ਕੇ ਕੁੱਕਰ ਕੁੱਤੇ ਨੂੰ ਜਾ ਲੱਗ ਗਿਆ, ਉਹਦੀ ਵੀ ਮੌਤ ਹੋ ਗਈ, ਤਿੰਨ ਰਸਤੇ ਖੁੱਲ ਗਏ। ਸਰਪ ਪੈਦਾ ਹੋਇਆ ਥੱਲਿਓ ਖੁੱਡ ਚੋਂ ਨਿਕਲਿਆ, ਸ਼ਿਕਾਰੀ ਨੂੰ ਲੜ ਗਿਆ ਤੇ ਚਾਰੇ ਦੇ ਚਾਰੇ ਰਸਤੇ ਖੁੱਲ ਜਾਣਾ ਕੀਤੇ। ਕਹਿੰਦੇ ਕੀ ਹੋਇਆ, ਉਲਟਤ ਪਾਵਣ ਲੈ ਵਾਵਰ ਜਾਰੀ, ਸਵਾਣ ਗਯੋ ਸਸਕਾਰੀ, ਓਮ ਹੀ ਤੇ ਸਰਪ ਨਿਕਸਿਓ ਜਾਇ ਡਸਿਓ ਫੰਦਕਾਰੀ, ਉਦਤ ਫਾਂਦਤ ਮ੍ਰਿਗਨੀ ਦਿਖਸੀ ਉਭਰੀ ਸ਼ਰਨ ਤੁਹਾਰੀ। ਕਹਿੰਦੇ ਉਹ ਹਰ ਇੱਕ ਦੀ ਬੇਨਤੀ ਸੁਣਦਾ ਹੈ, ਤੇਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨਕੀ ਆਪ, ਆਪਣਿਆਂ ਸੇਵਕਾਂ ਦੀ ਪੈਜ ਉਹ ਆਪ ਰੱਖਦਾ ਹੈ। ਤਰਨ ਤਾਰਨ ਹਰ ਨਿਧ ਦੁੱਖ ਨ ਸਕੈ ਬਿਆਪ, ਭਈ ਸੰਸਾਰ ਤੋਂ ਤਾਰਨ ਵਾਸਤੇ ਉਹ ਜਹਾਜ਼ ਰੂਪ ਹੈ, ਨਿਧ ਦਾ ਅਰਥ ਹੈ ਸਮੁੰਦਰ ਤੋਂ ਤਾਰਨ ਵਾਸਤੇ ਉਹਦਾ ਨਾਮ ਜਹਾਜ਼ ਰੂਪ ਹੈ। ਦੁੱਖ ਨਾ ਸਕੈ ਬਿਆਪ, ਤੇ ਜਿਹੜੇ ਉਸਦੇ ਚਰਨਾਂ ਚ ਅਰਦਾਸ ਕਰਦੇ ਨੇ ਉਹਨਾਂ ਨੂੰ ਦੁੱਖ ਪੋ ਨਹੀਂ ਸਕਦਾ, ਦੁੱਖ ਨੇੜੇ ਨਹੀਂ ਆਉਂਦਾ। ਸਾਧੋ ਸੰਗ ਭਜੋ ਗੋਪਾਲ, ਭਈ ਸਾਧ ਸੰਗਤ ਵਿੱਚ ਆ ਕੇ ਉਸ ਵਾਹਿਗੁਰੂ ਜੀ ਦੇ ਭਜਨ ਨੂੰ ਜਪਣਾ ਕਰੀਏ, ਉਸ ਦੀ ਬੰਦਗੀ ਨੂੰ ਕਰਨਾ ਕਰੀਏ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੇ ਰੇ ਮਨ ਸਾਰੰਗ ਪਾਨੀ, ਆਪਣਾ ਭਜਸ ਭਜਸ ਕਬ ਪਹਾਈ, ਆਵੇ ਅੰਤ ਨਾ ਭਜਿਆ ਜਾਈ। ਇਹੀ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਘੱਟ ਅੰਦਰ, ਤੂੰ ਦੇਖ ਵਿਚਾਰ ਵਿਚਾਰ ਕਰਨਾ ਕਰ। ਮਹਾਰਾਜ ਕਹਿੰਦੇ ਸੰਗਤ ਵਿੱਚ ਆ ਕੇ ਜਪੀਏ ਜੀ, ਆਣ ਸੰਜਮ ਕਿਸ਼ਨਾ ਸੂਜੈ, ਇਹ ਜਤਨ ਕਾਟ ਕਲ ਕਾਲ। ਵਾਹਿਗੁਰੂ ਜੀ ਤੋਂ ਬਿਨਾਂ, ਸੰਗਤ ਤੋਂ ਬਿਨਾਂ, ਨਾਮ ਤੋਂ ਬਿਨਾਂ ਹੋਰ ਕੋਈ ਸੰਜਮ ਨਹੀਂ ਹੈ, ਕੋਈ ਉਪਾਵ ਨਹੀਂ ਹੈ, ਕੋਈ ਜਤਨ ਨਹੀਂ ਹੈ, ਬਸ ਆਹੀ ਸੰਜਮ ਹੈ, ਆਹੀ ਜਤਨ ਹੈ ਗੁਰੂ ਸੰਗਤ ਵਿੱਚ ਆਉਣਾ। ਇਸ ਜਤਨ ਦੁਆਰੇ ਜਿਹੜੇ ਕਲਯੁਗ ਦੇ ਕਲੇਸ਼ ਨੇ, ਮੌਤ ਦਾ ਭੈ ਸਭ ਖਤਮ ਹੋ ਜਾਂਦਾ ਹੈ। ਰਹਾਉ ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਈ। ਆਦ ਆਰੰਭਤਾ ਤੋਂ, ਆਦ ਪੂਰਨ, ਮੱਧ ਪੂਰਨ, ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰ ਹੈ। ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਅੰਤ ਤੱਕ ਉਹ ਦਿਆਲੂ ਤੇ ਕਿਰਪਾਲੂ, ਉਹਦੇ ਤੋਂ ਬਿਨਾਂ ਕੋਈ ਹੈ ਨਹੀਂ ਹੈ। ਬੇਨਤੀ ਹੈ, ਜਨਮ ਮਰਨ ਨਿਵਾਰ ਹਰ ਜਪ, ਸਿਮਰ ਸੁਭਾਮੀ ਸੋਏ। ਉਸ ਮਾਲਕ ਦਾ ਸਿਮਰਨ ਕਰ ਸੋਏ, ਜਿਹਦੀ ਵੱਡੀ ਵਡਿਆਈ ਹੈ ਉਹਦੇ ਜਪ ਨੂੰ ਜਪ। ਤਾਂ ਮਹਾਰਾਜ ਕਹਿੰਦੇ ਜਨਮ ਮਰਨ ਨਿਵਾਰ, ਤੇਰਾ ਜੰਮਣਾ ਤੇ ਮਰਨਾ, ਮਰਨਾ ਤੇ ਜੰਮਣਾ ਖਤਮ ਹੋ ਜਾਵੇਗਾ। ਬੇਦ ਸਿਮਰਤ ਕਥੈ ਸਾਸਤ, ਭਗਤ ਕਰੇ ਵਿਚਾਰ। ਚਾਰ ਬੇਦ, ਛੇ ਸ਼ਾਸਤਰ, ਸਤਾਈ ਸਿਮਰਤੀਆਂ, ਤਮਾਮ ਗ੍ਰੰਥੇ ਬਾਤ ਕਹਿੰਦੇ ਨੇ ਬੰਦਗੀ ਤੋਂ ਬਿਨਾਂ ਛੁਟਕਾਰਾ ਨਹੀਂ ਹੈ। ਮੁਕਤ ਪਾਈਐ ਸਾਧ ਸੰਗਤ, ਬਿਨ ਸਜਾਏ ਅੰਧਾਰ। ਭਈ ਸਾਧ ਸੰਗਤ ਵਿੱਚ ਆ ਕੇ ਜੀ ਬੰਧਨਾ ਤੋਂ ਮੁਕਤ ਹੋ ਜਾਂਦਾ ਹੈ, ਅਤੇ ਅਗਿਆਨ ਦਾ ਹਨੇਰਾ ਖਤਮ ਹੋ ਜਾਂਦਾ ਜੀ। ਚਰਨ ਕਮਲ ਆਧਾਰ, ਜਨਕਾਰ ਆਸ ਪੂੰਜੀ ਏਕ, ਗੁਰ ਸਿੱਖ ਨੂੰ ਮੇਰੇ ਵਾਹਿਗੁਰੂ ਜੀ ਦੇ ਚਰਨ ਕਮਲਾਂ ਦਾ ਹੀ ਆਧਾਰ ਕੇ ਆਸਰਾ ਹੈ। ਉਹਦੀ ਰਾਸ ਪੂੰਜੀ ਕੀ ਹੈ? ਗੁਰੂ ਦਾ ਸ਼ਬਦ ਹੈ, ਧੰਨ ਉਹਦਾ ਗੁਰੂ ਦਾ ਨਾਮ ਹੈ। ਤਾਣ ਮਾਣ ਦੀ ਬਾਣ ਸਾਚਾ, ਨਾਨਕ ਕੀ ਪ੍ਰਭ ਟੇਕ। ਅੰਤ ਵਿੱਚ ਮੇਰੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਤਾਣ ਮੈਨੂੰ ਆਪ ਜੀ ਦਾ ਹੀ ਬਲ ਹੈ, ਮਾਣ ਮੈਨੂੰ ਆਪ ਜੀ ਦੀ ਵਡਿਆਈ ਹੈ, ਦੀਵਾਨ ਮੈਨੂੰ ਆਪ ਜੀ ਦਾ ਆਸਰਾ ਹੈ, ਸਾਚਾ ਜੁਗੋ ਜੁਗ ਅਟਲ ਹੈ। ਨਾਨਕ ਕੀ ਪ੍ਰਭ ਟੇਕ, ਤੇਰੀ ਟੇਕ ਰਹਾ ਕਲ ਮਾਹੇ, ਤੇਰੀ ਟੇਕ ਨ ਪੂਹੈ ਕਾਲ, ਤੇਰੀ ਟੇਕ ਬਿਨ ਸਹਿ ਜੰਜਾਲ, ਦਿਨੀ ਦੀਨ ਦੁਨੀਆ ਤੇਰੀ ਟੇਕ, ਸਭ ਮੇ ਰਵਿਆ
ਸਾਹਿਬ ਏਕ ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਜੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਮਾਈ ਭਾਈ ਗੁਰਸਿੱਖਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸਭ ਦੀਆਂ ਹਾਜ਼ਰੀਆਂ ਪ੍ਰਵਾਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਾਰ ਪ੍ਰਭ ਅਪ ਹੈ ਮੇਲੇ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।

ਸਤਿਗੁਰੁ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ।

ਸਾਚ ਨਾਮ ਅਧਾਰਮੀ ਰਾਜਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਜ ਕਰ

ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਜੜੇ ਜੋ ਤਰੇ ਪਾ ਜੋ ਸ਼ਰਦਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹ ਸੀਤ ਸੋਹਵਰੀ ਰਚਿਆ ਕਰੇ ਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਯੋਗ ਸਤਿਸੰਗ ਜਵਾਨ ਨੇ ਕਿਰਪਾ ਕੀਤੀ ਆ ਸੰਗਤ ਮੇਰੀ ਸ਼ਰਧਾ ਭਾਵ ਨੂੰ ਸ਼ਹਿਰ ਮਾਰੇ ਨਿੱਘੀ ਕੋਲ ਬੈਠ ਕੇ ਪਿੱਤਰ ਗਵਾਣੀ ਅਸ਼ਟ ਵਾਰ ਦੇ ਕੀਰਤਨ ਸਰਵ ਕੀਤੇ ਨੇ ਉਪਰੰਤ ਅੱਜ ਦੇ ਪਿਤ ਗੁਰੂ ਨਾਨਕ ਦੀ ਕਥਾ ਵਿਚਾਰ ਵਿਦਵਾਨ ਵੀ ਜਦੋਂ ਸਰਵ ਕੀਤੀ ਹੈ ਸਵਾਰ ਸੰਗਤ ਜੀ ਕੀਰਤਨ ਸਰਵਣ ਕਰਦੇ ਹਾਂ ਕਥਾ ਵਿਚਾਰ ਸਰਵਣ ਕਰਦੇ ਹਾਂ ਅਤੇ ਬਾਅਦ ਚ ਅਰਦਾਸ ਸਾਹਿਤ ਬਣੀਆਂ ਹਨ ਮਹਾਰਾਜ ਬਖਸ਼ ਪਿੱਤਰ ਨੂੰ ਸਰਵਣ ਕੀਤੇ ਨੇ ਸਤਸੰਗ ਜੀ ਸਵਾਰ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਕਾਤਨ ਬਖਸ਼ਿਸ਼ ਕੀਤਾ ਹੈ ਪਾਸੇ ਦੇ ਆਪ ਸੰਤਾਂ ਨੂੰ ਪਤਾ ਹੈ ਕਿ ਹੁਣ ਲੜੀਵਾਰ ਸਾਹਿਤ ਹੋ ਰਹੇ ਨੇ ਆਪ ਹੀ 10 ਵਜੇ ਤੱਕ ਸਰਵਣ ਕਰਨ ਦੀ ਬਾਧਾ ਕਰਨੀ ਹੈ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਹਰ ਰੋਜ਼ ਗੁਰੂ ਘਰ ਆਇਆ ਕਰੋ ਆਓ ਮੱਥਾ ਟੇਕੋ ਅਰਦਾਸ ਕਰੋ ਜਿੰਨੀ ਦੇਰ ਤੱਕ ਜਾਓ ਮਾਰੇ ਨਿੱਘੀ ਹੋਦੀ ਬੈਠ ਕੇ ਸਤਸੰਗ ਜੀ ਕਥਾ ਕੀ ਦਰਬਾਰ ਸਰਵਣ ਕਰ ਸਕਦੇ ਹੋ ਔਰ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਕਿ ਜੋ ਨਾਰਥ ਆ ਸਾਊਥ ਆ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹਨਾਂ ਵਿੱਚ ਬੇਅੰਤ ਮਾਇਆ ਖਰਚ ਹੋ ਰਹੀ ਹੈ ਸੋ ਬੇਅੰਤ ਪੁਰਾਣੇ ਵੱਲੋਂ ਬੇਅੰਤ ਮਾਇਆ ਆਪਣਾ ਦਸਵੰਧ ਸਫਲ ਕਰਦੇ ਹਨ ਸੰਗਤਾਂ ਨੇ ਗੁਰੂ ਘਰ ਨੂੰ ਮਾਇਆ ਭੇਟਾ ਕੀਤੀ ਹੈ ਮਹਾਰਾਜ ਬਖਸ਼ਿਸ਼ ਕਰਨ ਵੋਟ ਪਾ ਗਏ ਹਨ ਬਾਕੀ ਜਿਹਨਾਂ ਨੇ ਅਜੇ ਤੱਕ ਮਾਇਆ ਸਫਲ ਨਹੀਂ ਕੀਤੀ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਜਿਹਨੇ ਵੀ ਦੇ ਸਕਦੇ ਵੱਧ ਤੋਂ ਵੱਧ ਭੇਟਾ ਕਰਕੇ ਆਪਣਾ ਦਸਵੰਧ ਜ਼ਰੂਰ ਸਫਲ ਕਰਨ ਦੀ ਕਿਰਪਾਲਤਾ ਕਰੋ ਔਰ ਸਾਧ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ ਘਰਾਂ ਵਿੱਚ ਬੇਅੰਤ ਪਰਿਵਾਰ ਵੱਲੋਂ ਸ਼ੁਰੂ ਕੀਤੇ ਹੋਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਜਗਿੰਦਰ ਸਿੰਘ ਨਾਲ ਸੰਪਰਕ ਕਰਕੇ ਆਪਣਾ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨਾਲ ਸਾਂਝਾ ਕਰੋ ਤਾਂ ਕਿ ਸਾਰੇ ਜਿਹੜੇ ਪ੍ਰੋਗਰਾਮ ਨੇ ਇਹਨਾਂ ਇਕੱਤਰ ਕਰਕੇ ਇੱਕੋ ਦਿਨ ਸਾਰੇ ਸਹਿਜ ਪਾਠਾਂ ਦੇ ਭੋਗ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸਤਿ ਸੰਗਤ ਜੀ ਉਹਦਾ ਨੰਬਰ ਹੈ 408-712-4145 408-712-4145 ਸਤਿ ਸੰਗਤ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੁਲਾਈ 16 ਨੂੰ ਹੈ ਸਗਰਾਂ ਸਾਵਣ ਦੇ ਮਹੀਨੇ ਦੀ ਅਤੇ ਸ਼ਹੀਦੀ ਦਿਵਸ ਭਾਈ ਤਾਰੂ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੀ ਖੋਪਰੀ ਲੁਹਾ ਕੇ ਸਾਡੇ ਸਾਰੇ ਦੁੱਖਾਂ ਨੂੰ ਝੋਲ 'ਚ ਪਾ ਕੇ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਅਸੀਂ ਸਾਧ ਸਿੰਘ ਜੀ ਜ਼ਰੂਰ ਸਾਰੇ ਉਸ ਦਿਨ ਹਾਜ਼ਰ ਹੋ ਕੇ ਭਾਈ ਤਾਰੂ ਸਿੰਘ ਜੀ ਬਖੀਆਂ ਦਾਤਾਂ ਨਾਲ ਅਸੀਂ ਜ਼ਰੂਰ ਧੰਨਵਾਦ ਕਰੀਏ ਸਾਧ ਸੰਗਤ ਜੀ ਜੁਲਾਈ 13 ਤੋਂ ਲੈ ਕੇ 17 ਤੱਕ ਇੱਕ ਫ੍ਰੀ ਗੁਰਮਤਿ ਕੈਂਪ ਲੱਗ ਰਿਹਾ ਬੱਚਿਆਂ ਦਾ ਜਿਹਦੇ ਵਿੱਚ ਬੱਚਿਆਂ ਦੀ ਉਮਰ ਹੈ ਉਹ ਹੈ 6 ਸਾਲ ਤੋਂ ਲੈ ਕੇ 15 ਸਾਲ ਤੱਕ ਸੋ 6 ਸਾਲ ਤੋਂ ਲੈ 15 ਸਾਲ ਜਿੰਨੇ ਬੱਚੇ ਨੇ ਆਪ ਸਾਧ ਸੰਗਤ ਜੀ ਜ਼ਰੂਰ ਗੁਰੂ ਘਰ ਲੈ ਕੇ ਆਓ ਇਸ ਗੁਰਮਤਿ ਕੈਂਪ ਵਿੱਚ ਜ਼ਰੂਰ ਬੱਚਿਆਂ ਨੂੰ ਤੁਸੀਂ ਸਮਾਂ ਦੇ ਕੇ ਉਹਨਾਂ ਬੱਚਿਆਂ ਦਾ ਉਹਨਾਂ ਸਮਾਂ ਜਿਹੜਾ ਵੇਖ ਕੇ ਉਸਨੂੰ ਜ਼ਰੂਰ ਉੱਜਲ ਕਰਨ ਦੀ ਕਿਰਪਾਲਤਾ ਕਰੋ ਸੋ ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ ਜਦੋਂ ਉਸ ਸਮੇਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸਿੰਘਾਂ ਨੇ ਹੋਰ ਜੁਰਮਾਂ ਨੂੰ ਨਾ ਸਾਰਦਿਆਂ ਹੋਇਆ ਉਹਨਾਂ ਦਾ ਜਵਾਬ ਦੇਣ ਵਾਸਤੇ ਮੀਰ ਦੇ ਪੇਜ ਦੁਆਰਾ ਪਹਿਨ ਕੇ ਉਹਨਾਂ ਨੂੰ ਦੱਸਿਆ ਕਿ ਜ਼ਰੂਰ ਟਾਕਰਾ ਕਿਵੇਂ ਕਰੀਦਾ ਸਤਿ ਸੰਗਤ ਜੀ 8 ਅਗਸਤ ਨੂੰ ਹੈ ਪ੍ਰਕਾਸ਼ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ 8ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ 8 ਅਗਸਤ ਨੂੰ ਆਪ ਸੰਗਤ ਦਾ ਜ਼ਰੂਰ ਪਰੋ ਆਦਰੀਆਂ ਗੁਰੂ ਕਰਨਾ ਆਓ ਅਤੇ ਗੁਰੂ ਜੀ ਬਖਸ਼ਿਆ ਦਾਤਾਂ ਦਾ ਸਾਰੇ ਮਿਲ ਕੇ ਧੰਨਵਾਦ ਕਰੀਏ ਆਓ ਸਹਿਜ ਪਾਤ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ ਅੱਜ ਪਾਵਨ ਅੰਗ 635 ਤੋਂ ਸ੍ਰੀ ਸਹਿਜ ਪਾਠ ਅੱਗੇ ਪ੍ਰਾਰੰਭ ਹੋਣਗੇ ਜੀ ਪਿਆਰ ਸਹਿਤਾਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ 635 ਅੰਗ ਤੋਂ ਪਾਵਨ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧ

ਕੂੜ ਬੋਲ ਬਿਖ ਖਾਈ, ਪੰਡਿਤ ਦਹੀ ਵਿਲੋਈਐ ਭਾਈ, ਵਿੱਚੋ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ, ਇਹੋ ਜੱਗ ਇਹਾ ਵੱਥ ਗੁਰ ਬਿਨ ਭਰਮ ਵਿਗੂਚੀਐ ਭਾਈ, ਘਟ ਘਟ ਦੇਉ ਅਲਖ ਇਹੋ ਜਗ ਤਾਗੂ ਸੂਤ ਕੋ ਭਾਈ, ਦਹਿ ਦਿਸ ਬਾਧੋ ਮਾਏ ਬਿਨ ਗੁਰ ਗਾਠ ਨਾ ਛੂਟੈ ਭਾਈ, ਥਾਕੇ ਕਰਮ ਕਮਾਏ ਇਹੋ ਜਗ ਭਰਮ ਭੁਲਾਇਆ ਭਾਈ, ਕਹਿਣਾ ਕਿਛੂ ਨਾ ਜਾਏ।

ਪਹਿਲਾ ਜਿਨੀ ਸਤਿਗੁਰ ਸੇਵਿਆ ਪਿਆਰੇ ਤਿਨਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ।

ਸੋ ਆਓ ਗੁਰੂ ਪਿਆਰੇ ਸਤਸੰਗ ਜੀ, ਪਾਪਾ ਜੀ ਸਤਿਗੁਰ ਦੀ ਹਜ਼ੂਰੀ ਚ ਸਜ ਬੈਠੇ ਹਨ। ਸੋ ਆਓ, ਲੜਕੇ ਵਾਲੇ ਪਰਿਵਾਰ ਅੱਗੇ ਬੇਨਤੀ ਹੈ ਕਿ ਉਹ ਬੱਚੀ ਨੂੰ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਚ ਪਹੁੰਚਣ, ਤਾਂ ਕਿ ਜਿਸ ਤਰ੍ਹਾਂ ਪਰਿਵਾਰ ਦੀ ਇੱਕ ਇੱਛਾ ਹੈ ਕਿ ਇਸ ਸਮੇਂ ਅਨੁਸਾਰ ਕਾਰਜ ਸੰਪੂਰਨ ਹੋਣ, ਇਹ ਤਾਂ ਹੀ ਸੰਪੂਰਨ ਹੋਣੇ ਨੇ ਜੇ ਆਪ ਜੀ ਸਮੇਂ ਅਨੁਸਾਰ ਪਹੁੰਚ ਕੇ ਗੁਰੂ ਦੀ ਹਜ਼ੂਰੀ ਵਿੱਚ ਆਪ ਜੀ ਸਾਰੇ ਸੰਯੋਗ ਕਰੋਗੇ। ਸੋ ਆਓ, ਲੜਕੇ ਵਾਲੇ ਪਰਿਵਾਰ ਅੱਗੇ ਬੇਨਤੀ ਕਿ ਉਹ ਲੜਕੀ ਨੂੰ ਲੈ ਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚਣ, ਤਾਂ ਕਿ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਇੱਛਾ ਹੈ ਕਿ 12 ਵਜੇ ਤੋਂ ਪਹਿਲਾਂ ਇਹ ਅਨੰਤ ਕਾਰਜ ਹੋ ਜਾਣ, ਤਾਂ ਆਪ ਜੀ ਸਾਰੇ ਸੰਯੋਗ ਕਰੀਏ ਜੀ। ਆਓ, ਅਗਲਾ ਸ਼ਬਦ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੋਂ ਇਹ ਪਿਆ ਸੰਯੋਗ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਸਤਿਕਾਰਯੋਗ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਇਸ ਖੁਸ਼ੀਆਂ ਦੇ ਮੌਕੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੰਗਤੀ ਰੂਪ ਵਿੱਚ ਜੁੜ ਬੈਠੇ ਹੋ। ਸੋ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੀ ਆਇਆਂ, ਬੇਨਤੀ ਹੈ ਕਿ ਆਪ ਜੀਆਂ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠਣ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਣਾ ਹੈ। ਚੌਂਕੜੀ ਮਾਰ ਕੇ ਬੜੇ ਅਦਬ ਦੇ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਣਾ ਹੈ ਅਤੇ ਸਾਰਿਆਂ ਨੇ ਆਪਣੇ ਸਿਰ ਢੱਕ ਕੇ ਰੱਖਣੇ ਹਨ ਸਤਿਗੁਰਾਂ ਦੇ ਸਤਿਕਾਰ ਦੇ ਅੰਦਰ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਆਪ ਜੀ ਅੱਜ ਸੁਭਾਗ ਜੋੜੀ ਕਾਕਾ ਸ਼ਿਆਮ ਗਾਲਾ, ਸਪੁੱਤਰ ਸ੍ਰੀ ਭਰਤ ਗਾਲਾ ਅਤੇ ਬੀਬੀ ਮਾਲਤੀ ਗਾਲਾ, ਬੱਚੀ ਜਸਦੀਪ ਕੌਰ ਮਾਨਕ, ਸਪੁੱਤਰੀ ਸਰਦਾਰ ਰਣਬੀਰ ਸਿੰਘ ਮਾਨਕ ਅਤੇ ਬੀਬੀ ਮਨਪ੍ਰੀਤ ਕੌਰ ਮਾਨਕ, ਇਸ ਸੁਭਾਗ ਜੋੜੀ ਦੇ ਆਨੰਦ ਕਾਰਜ ਵਿੱਚ ਆਪ ਜੀ ਸ਼ਾਮਲ ਹੋਣ ਵਾਸਤੇ ਆਇਓ। ਸੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਆਪਾਂ ਕੁਝ ਹੀ ਸਮੇਂ ਦੇ ਅੰਦਰ ਆਨੰਦ ਕਾਰਜ ਦੀ ਮਰਿਆਦਾ ਨੂੰ ਪ੍ਰਾਰੰਭ ਕਰਨਾ ਹੈ। ਸਤਿਗੁਰੂ ਪਾਸੋਂ ਆਗਿਆ ਲੈ ਕਰਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਏਗੀ। ਅਰਦਾਸ ਵਿੱਚ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜੇ ਹੋਣਗੇ, ਬਾਕੀ ਸੰਗਤ ਨੇ ਇਸੇ ਤਰ੍ਹਾਂ ਬੈਠੇ ਰਹਿਣਾ ਹੈ। ਅਰਦਾਸ ਤੋਂ ਬਾਅਦ ਸਤਿਗੁਰਾਂ ਜੀ ਦੇ ਪਾਸੋਂ ਆਗਿਆ ਲਈ ਜਾਏਗੀ, ਹੁਕਮਨਾਮਾ ਸਾਹਿਬ ਹੋਏਗਾ, ਫਿਰ ਪੱਲੇ ਦੀ ਰਸਮ ਕੀਤੀ ਜਾਏਗੀ, ਉਸ ਤੋਂ ਉਪਰੰਤ ਫਿਰ ਆਨੰਦ ਕਾਰਜ ਪ੍ਰਾਰੰਭ ਹੋਏਗਾ। ਚਾਰ ਲਾਵਾਂ ਦਾ ਪਾਠ ਹੋਏਗਾ। ਸੁਭਾਗ ਜੋੜੀ ਨੇ ਬੜੇ ਪਿਆਰ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਸੰਗਤ ਨੂੰ ਵੀ ਬੇਨਤੀ ਹੈ ਕਿ ਆਪ ਜੀ ਨੇ ਬੜੇ ਪਿਆਰ ਦੇ ਨਾਲ ਬੈਠ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਹੁਣ ਮੈਂ ਬੇਨਤੀ ਕਰਾਂਗਾ ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਜੀ ਖੜੇ ਹੋ ਜਾਣ, ਆਪਾਂ ਅਰਦਾਸ ਕਰਕੇ ਸਤਿਗੁਰੂ ਜੀ ਪਾਸੋਂ ਆਨੰਦ ਕਾਰਜ ਪ੍ਰਾਰੰਭ ਕਰਨ ਦੀ ਆਗਿਆ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਬੱਚੀ ਦੇ ਪਿਤਾ ਜੀ ਨੂੰ ਕਿ ਉਹ ਬੱਚੇ ਦਾ ਪੱਲਾ ਬੱਚੀ ਨੂੰ ਪਕੜਾਉਣਗੇ, ਰਾਗੀ ਸਿੰਘ ਪੱਲੇ ਦਾ ਸ਼ਬਦ ਗਾਇਨ ਕਰਨਗੇ। ਬੇਨਤੀ ਹੈ ਪੱਲੇ ਦੀ ਰਸਮ ਅਦਾ ਕੀਤੀ ਜਾਵੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ ਹੁਣ ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ। ਸੁਭਾਗ ਜੋੜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਬੜੇ ਧਿਆਨ ਦੇ ਨਾਲ ਅਤੇ ਬੜੇ ਪਿਆਰ ਦੇ ਨਾਲ ਲਾਵਾਂ ਦਾ ਪਾਠ ਸਰਵਣ ਕਰਨਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹਰ ਸਿੱਖ ਔਰ ਸਿੱਖਣੀ ਨੂੰ ਗ੍ਰਿਸ਼ਟ ਧਰਮ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਲਾਵਾਂ ਦਾ ਪਾਠ ਗੁਰੂ ਸਾਹਿਬ ਜੀ ਦੇ ਹਜ਼ੂਰ ਆ ਕੇ ਸੁਣ ਕੇ ਗ੍ਰਿਸ਼ਟ ਵਿੱਚ ਪ੍ਰਵੇਸ਼ ਕਰਨ ਦੀ ਹਦਾਇਤ ਹੁਕਮ ਕੀਤਾ ਹੈ। ਇਹ ਸਾਡੇ ਭਾਗ ਹਨ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਤਾਰ ਪਿਤਾ ਮਹਾਰਾਜ ਜੀ ਨੇ ਆਪ ਧੁਰ ਕੇ ਬਾਣੀ ਸਾਡੀ ਝੋਲੀ ਵਿੱਚ ਪਾਈ ਹੈ। ਗ੍ਰਿਸ਼ਟ ਧਰਮ ਨੂੰ ਸਾਰੇ ਧਰਮਾਂ ਨੇ ਬਹੁਤ ਉੱਚਾ ਅਤੇ ਸੁੱਚਾ ਮੰਨਿਆ ਹੈ, ਕਿਉਂਕਿ ਗ੍ਰਿਸ਼ਟ ਧਰਮ ਵਿੱਚ ਆ ਕਰਕੇ ਮਨੁੱਖ ਸੰਸਾਰ ਜਗਤ ਦੀਆਂ ਅਨੇਕਾਂ ਜ਼ਿੰਮੇਵਾਰੀਆਂ ਵਿੱਚ ਬੱਝ ਜਾਂਦਾ ਹੈ, ਪਰਉਪਕਾਰੀ ਹੋ ਜਾਂਦਾ ਹੈ, ਦਿਆਲੂ ਹੋ ਜਾਂਦਾ ਹੈ। ਜਿੰਨਾ ਚਿਰ ਮਨੁੱਖ ਗ੍ਰਿਸ਼ਟ ਵਿੱਚ ਨਹੀਂ ਆਉਂਦਾ, ਉਹਦੇ ਪਾਸ ਦੁੱਖ ਸੁੱਖ, ਮਾਣ ਅਪਮਾਨ, ਬੈਰਾਗ, ਦਇਆ ਇਤਿਆਦਿਕ ਜਿਹੜੇ ਦੈਵੀ ਗੁਣ ਨੇ, ਇਹਨਾਂ ਦਾ ਉਸ ਨੂੰ ਭਾਵ ਨਹੀਂ ਪਤਾ ਲੱਗਦਾ, ਇਹ ਗ੍ਰਿਸ਼ਟ ਵਿੱਚ ਆ ਕੇ ਪਤਾ ਲੱਗਦਾ। ਇਸ ਕਰਕੇ ਗੁਰੂ ਸਾਹਿਬ ਜੀ ਨੇ ਗ੍ਰਿਸ਼ਟ ਨੂੰ ਸਭ ਤੋਂ ਉੱਤਮ ਮੰਨਿਆ ਹੈ। ਸੋ ਸੁਭਾਗ ਜੋੜੀ ਦੇ ਬੜੇ ਵੱਡੇ ਭਾਗ ਹਨ ਕਿ ਆਪ ਜੀ ਨੇ ਇਹ ਮਾਰਗ ਨੂੰ ਚੁਣਿਆ ਹੈ। ਇੱਕ ਦੂਸਰੇ ਦੇ ਲੜ ਲੱਗ ਕੇ ਤਾਂ ਉਮਰ ਜ਼ਿੰਦਗੀ ਨਿਭਾਉਣ ਦਾ ਆਪ ਜੀ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੱਜ ਪ੍ਰਣ ਕਰਨਾ ਹੈ। ਸੋ ਜਿਵੇਂ ਸੁਭਾਗ ਜੋੜੀ ਨੇ ਇਹ ਇੱਛਾ ਜ਼ਾਹਰ ਕੀਤੀ ਹੈ ਕਿ ਉਹਨਾਂ ਨੇ ਲਾਵਾਂ ਦੇ ਪਾਠ ਖੜ੍ਹੇ ਹੋ ਕਰਕੇ ਸਰਵਣ ਕਰਨੇ ਹਨ, ਸੋ ਆਪ ਜੀ ਨੂੰ ਬੇਨਤੀ ਹੈ ਆਪ ਜੀ ਮੱਥਾ ਟੇਕ ਕੇ ਖੜ੍ਹੇ ਹੋ ਜਾਓ। ਲਾਵਾਂ ਦਾ ਪਾਠ ਪ੍ਰਾਰੰਭ ਹੋਏਗਾ, ਚਾਰ ਲਾਵਾਂ ਦਾ ਪਾਠ ਹੋਏਗਾ। ਪਹਿਲੀ ਲਾਮ ਦਾ ਪਾਠ ਜਦੋਂ ਸੰਪੂਰਨ ਹੋਏਗਾ, ਅਖੀਰਲੀਆਂ ਪੰਕਤੀਆਂ

ਮੇਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ ਗਰੀਬ ਨਵਾਜ, ਸੁਭਾਗ ਜੋੜੀ ਦੇ ਸਿਰ ਤੇ ਸਦਾ ਮੇਰਾ ਭਰਿਆ ਹੱਥ ਰੱਖਣਾ, ਗ੍ਰਿਸ਼ਤ ਧਰਮ ਦੀਆਂ ਖੁਸ਼ੀਆਂ ਪ੍ਰਦਾਨ ਕਰਨੀਆਂ, ਗ੍ਰਿਸ਼ਤ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਸਦਾ ਆਪ ਜੀ ਨੇ ਮਾਰਗ ਦਰਸ਼ਨ ਕਰਨਾ ਗਰੀਬ ਨਵਾਜ, ਦੋਹਾਂ ਪਰਿਵਾਰ

ਨਾਲ ਪੜਦੇ ਕਜਨੇ ਬਖਸ਼ਿਸ਼ ਕੀਤੇ ਭੰਡਾਰਿਆਂ ਚੋਂ ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਗਰੀਬ ਨਵਾਜ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਆਪ ਜੀ ਕੇ ਪਾਵਨ ਚਰਨਾਂ ਵਿੱਚ ਭੇਟਾਵਾਂ ਅਰਪਣ ਕੀਤੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਕਬੂਲ ਕਰਦਿਆਂ ਸਭਨਾਂ ਨੂੰ ਦਰੋਂ ਕਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ ਰਹਿਮਤਾਂ ਕਰਨੀਆਂ ਸਤਿਗੁਰੂ ਜੀ ਉਹ ਸਮੂਹ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮੱਤ ਬੁੱਧ

embora,

0: ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵੇ ਭਾਗ। ਸੰਜੋਗ ਪ੍ਰਗਟ ਹੋਏ ਨੇ ਇਹ ਦੋਵੇਂ ਬੱਚੇ ਕਾਕਾ ਸ਼ਿਆਮ ਗਾਲਾ ਜੀ ਅਤੇ ਜਸਦੀਪ ਕੌਰ ਮਾਣਕ ਜੀ। ਸਤਿਗੁਰੂ ਜੀ ਇਸ ਸੁਭਾਗੀ ਜੋੜੀ ਨੂੰ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਅਤੇ ਚੜ੍ਹਦੀ ਕਲਾ ਬਖਸ਼ਣ। ਸੋ ਦੋਹਾਂ ਹੀ ਗਾਲਾ ਪਰਿਵਾਰ ਅਤੇ ਮਾਣਕ ਪਰਿਵਾਰ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈ। ਸਤਿਗੁਰੂ ਜੀ ਚੜ੍ਹਦੀ ਕਲਾ ਬਣਾਈ ਰੱਖਣ, ਦੋਹਾਂ ਪਰਿਵਾਰਾਂ ਦਾ ਆਪਸੀ ਪਿਆਰ ਤੇ ਇਤਫਾਕ ਬਣਿਆ ਰਹੇ, ਦੋਹਾਂ ਬੱਚਿਆਂ ਦਾ ਆਪਸੀ ਪ੍ਰੇਮ ਪਿਆਰ ਇਤਫਾਕ ਤੇ ਚੜ੍ਹਦੀ ਕਲਾ ਜਿਹੜੀ ਇਹ ਬਣੀ ਰਹੇ। ਇੰਨੀਆਂ ਕੁ ਬੇਨਤੀਆਂ ਨਾਲ ਖੇਮਾ ਦੇ ਜਾ ਕੇ ਖਾਂ, ਆਓ ਫਤਿਹ ਦੀ ਸਾਂਝ ਕਰੀਏ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਸਤਿਕਾਰਯੋਗ ਗਿਆਨੀ ਅਮਰਜੀਤ ਸਿੰਘ ਜੀ ਜੌਲ ਅਤੇ ਉਹਨਾਂ ਦਾ ਢਾਡੀ ਜਥਾ, ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੀ ਖੂਬਸੂਰਤ ਕਵਿਤਾ ਰਾਹੀਂ ਬੱਚਿਆਂ ਨੂੰ ਸੁਭਾਗ ਜੋੜੀ ਨੂੰ ਅਸੀਸ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਰਿਸ਼ਪਾਲ ਸਿੰਘ ਜੀ ਤਿਨ੍ਹਾਂ ਦੇ ਕੀਰਤਨੀ ਜਥੇ ਦਾ, ਜਿਨ੍ਹਾਂ ਨੇ ਸਾਰੀ ਸੇਵਾ ਨਿਭਾਈ। ਆਪ ਸਮੂਹ ਸੰਗਤਾਂ ਦਾ, ਜਿਨ੍ਹਾਂ ਪਿਆਰ ਸਹਿਤ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿਚ ਬੈਠ ਕੇ ਸਾਰੀ ਮਰਿਆਦਾ ਦਾ ਨਿੱਘ ਮਾਣਿਆ, ਗੁਰੂ ਸਾਹਿਬ ਜੀ ਦੀ ਹਜ਼ੂਰੀ ਦਾ ਨਿੱਘ ਮਾਣਿਆ। ਸੋ ਇਕ ਵਾਰੀ ਫੇਰ ਮੁੜ ਕੇ ਸਾਡੇ ਸਾਰੇ ਜਥੇ ਵੱਲੋਂ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ। ਸਤਿਗੁਰੂ ਜੀ ਕਿਰਪਾ ਕਰਨ, ਸਦਾ ਇਸੇ ਤਰ੍ਹਾਂ ਆਪ ਜੀ ਦੀ ਜੋੜੀ ਸਲਾਮਤ ਰਹੇ। ਸੋ ਹੁਣ ਗੁਰੂ ਘਰ ਵੱਲੋਂ ਜੋ ਬੱਚਿਆਂ ਨੂੰ ਬਖਸ਼ਿਸ਼ ਰੂਪ ਵਿਚ ਸਿਰੋਪਾਓ ਦਿੱਤੇ ਜਾਂਦੇ ਨੇ, ਬੱਚਿਆਂ ਨੂੰ ਸਿਰੋਪਾਓ ਦਿੱਤੇ ਜਾਣਗੇ। ਉਸ ਤੋਂ ਉਪਰੰਤ ਪਰਿਵਾਰਾਂ ਨੂੰ ਬੇਨਤੀ ਹੈ ਕਿ ਦੋਵੇਂ ਪਰਿਵਾਰ ਮਾਤਾ ਪਿਤਾ ਜੇ ਚਾਹਣ ਤਾਂ ਇੱਥੇ ਸਗਨ ਦੀ ਰਸਮ ਕਰ ਸਕਦੇ ਨੇ। ਬਾਕੀ ਸਾਰੀ ਸੰਗਤ ਨੇ ਜੋ ਲੰਗਰ ਹਾਲ ਦੇ ਵਿੱਚ ਥਾਂ ਬਣਿਆ ਹੋਇਆ ਉੱਥੇ ਆਪਣੇ ਸ਼ਗਨ ਦੇਣੇ ਨੇ। ਗੁਰੂ ਕਾ ਲੰਗਰ ਵੀ ਤਿਆਰ ਨੇ, ਆਪ ਜੀ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ। ਸਭ ਨੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕਰਕੇ ਜਾਣ ਦੀ ਕਿਰਪਾਲਤਾ ਕਰਨੀ ਜੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਹ ਬੜੇ ਪਿਆਰ ਦੇ ਨਾਲ ਇੱਕ ਸ਼ਬਦ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ। ਇਹ ਸ਼ਬਦ ਦੀ ਹਾਜ਼ਰੀ ਉਚੇਚੇ ਤੌਰ ਤੇ ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਅੰਦਰ ਵਲਵਲੇ ਆਉਂਦੇ ਨੇ ਨਾ, ਅੰਦਰ ਖੇਡਾਂ ਆਉਂਦੀਆਂ ਨੇ। ਜਿਵੇਂ ਭਾਈ ਸਾਹਿਬ ਜੀ, ਭਾਈ ਨਵਨੀਤ ਸਿੰਘ ਜੀ, ਗਿਆਨੀ ਜੀ ਨੇ ਜਦੋਂ ਸਿਮਰਨ ਆਰੰਭ ਕੀਤਾ ਤੇ ਆਖਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ। ਇੱਕ ਸਾਵਧਾਨੀ ਸਰੀਰ ਦੀ ਹੈ ਜੀ, ਇੱਕ ਸਾਵਧਾਨੀ ਸਾਡੀ ਮਤ ਦੀ, ਸਾਡੇ ਵਿਕਾਰਾਂ ਦੀ, ਸਾਡੀ ਰੂਹ ਦੀ ਵੀ ਹੈ। ਕਈ ਵਾਰੀ ਸਰੀਰ ਇੱਥੇ ਹੁੰਦਾ ਤੇ ਦਿਮਾਗ ਕਿਤੇ ਪਹੁੰਚਿਆ ਹੁੰਦਾ, ਤੇ ਸੱਚ ਜਾਣਿਓ ਇਹ ਜਿਹੜੀ ਹਾਜ਼ਰੀ ਹੈ ਨਾ, ਪ੍ਰੇਮ ਦੀ ਹਾਜ਼ਰੀ ਹੈ। ਕਿਉਂਕਿ ਗੁਰੂ ਨਾਨਕ ਦਾ ਤੇ, ਗੁਰੂ ਨਾਨਕ ਦੇ ਘਰ 'ਚ ਤਾਂ ਇਸ਼ਕ ਹੀ ਹੈ ਜੀ, ਗੁਰੂ ਨਾਨਕ ਦੇ ਘਰ ਦੇ ਵਿੱਚ ਮੁਹੱਬਤ ਹੀ ਸਿਖਾਈ ਗਈ ਹੈ। ਜਿੱਥੇ ਮਹਾਰਾਜ ਜੀ ਨੇ ਆਖਿਆ ਨਾ, ਜੇ ਵੱਡੀ ਦਾਤ ਹੈ ਤੇ ਕੇਵਲ ਨਾਮ ਹੈ, ਉੱਥੇ ਮਾਲਕ ਨੇ ਫਿਰ ਇੱਕ ਗੱਲ ਹੋਰ ਆਖ ਦਿੱਤੀ, ਕਹਿੰਦੇ ਸਾਧ ਸੰਗਤ ਬਿਨਾਂ ਭਾਵ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਗਤੀ ਦੇ ਘਰ ਕੋਈ ਗੱਲ ਨਹੀਂ, ਮੈਂ ਤੇਰੀ ਬਾਂਹ ਨਹੀਂ ਛੱਡਣੀ ਕਿਉਂਕਿ ਤੂੰ ਮੇਰੀ ਗੱਲ ਮੰਨੀ ਹੈ, ਭਗਤੀ ਕੀਤੀ ਹੈ। ਪਰ ਭਗਤੀ ਖੋਖਲੀ ਨਾ ਹੋਵੇ, ਭਗਤੀ ਦੇ ਵਿੱਚ ਭਾਵ ਨਾ ਹੋਵੇ। ਤੇ ਮਹਾਰਾਜ ਜੀ ਕਹਿੰਦੇ ਜੇ ਤੇਰੀ ਭਾਵਨਾ ਸੱਤ ਹੈ ਨਾ, ਹਿਰਦੇ ਦੇ ਵਿੱਚ ਪ੍ਰੇਮ ਹੈ, ਤੇ ਫਿਰ ਸਤਿਗੁਰੂ ਸਾਹਿਬ ਜੀ ਨੇ ਇੱਕ ਗੱਲ ਹੋਰ ਬੜੀ ਵੱਡੀ ਆਖੀ, ਕਹਿੰਦੇ ਫਿਰ ਭਗਤੀ ਵੀ ਕਰਨ ਦੀ ਲੋੜ ਨਹੀਂ। ਕਹਾ ਭਇਓ ਜੋ ਦੋ ਲੋਚਨ ਮੂੰਹ ਕਹਿ ਬੈਠ ਰਹੇ ਹੋ, ਭਗਤ ਧਿਆਨ ਲਗਾਇਆ। ਕਹਿੰਦੇ ਫਿਰ ਤੇ ਜਿਨ ਪ੍ਰੇਮ ਕੀਓ, ਕਦੀ ਸੋਚ ਕੇ ਵੇਖਿਓ ਜਿੰਨੀ ਅਗਾਧ ਬੋਧ ਬਾਣੀ ਸਤਿਗੁਰੂ ਸਾਹਿਬ ਜੀ ਨੇ ਧੁਰਕੀ ਬਾਣੀ ਆਖੀ ਹੈ ਨਾ। ਇਹ ਗੱਲਾਂ ਨੇ, ਮੁਹੱਬਤ ਦੀਆਂ ਗੱਲਾਂ ਨੇ। ਕਦੀ ਸੋਚਿਓ ਭਗਤ ਕਬੀਰ ਸਾਹਿਬ, ਭਗਤ ਫਰੀਦ ਸਾਹਿਬ ਜੰਗਲ 'ਚ ਬੈਠੇ ਕਾਂ ਨਾਲ ਗੱਲਾਂ ਕਰਦੇ, ਕਹਿੰਦੇ ਕਾਗਾ ਕਰੰਗ ਢਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ। ਉਹਨਾਂ ਨੇ ਤੇ ਆਪਣੀ ਗੱਲ ਹੀ ਕਹੀ ਸੀ ਨਾ, ਪਰ ਇਹ ਧੁਰਕੀ ਬਾਣੀ ਹੈ। ਕਿਉਂ? ਕਿਉਂਕਿ ਇਸ਼ਕ ਦੇ ਵਿੱਚ ਉਚਾਰੀ ਗਈ ਹੈ। ਭਗਤ ਨਾਮਦੇਵ ਜੀ ਕਹਿੰਦੇ ਦੂਧ ਪੀਓ ਗੋਬਿੰਦੇ ਰਾਏ, ਨਾ ਹੀ ਤਾਂ ਘਰ ਕੋ ਬਾਪ ਰਸਾਏ, ਬਾਪੂ ਨੇ ਰੁੱਸ ਜਾਣਾ ਕਰੇ। ਸੋਇਨ ਕਟੋਰੀ ਅੰਮ੍ਰਿਤ ਭਰੀ ਲੈ, ਨਾਮੇ ਹਰਾ ਕੇ ਧਰੀ, ਏਕ ਭਗਤ ਮੇਰੇ ਹਿਰਦੇ ਵਸੇ, ਨਾਮੇ ਦੇਖ ਨਾਰਾਇਣ ਹੱਸੇ। ਰੱਬ ਨੂੰ ਵੇਖ ਲਿਆ ਕਿੱਦਾਂ, ਕਹਿੰਦੇ ਦੁੱਧ ਪੀ ਲੈ, ਕਿਉਂਕਿ ਉਹਨਾਂ ਨੇ ਇਸ਼ਕ ਕੀਤਾ, ਉਹਨਾਂ ਨੇ ਮੁਹੱਬਤ ਕੀਤੀ ਹੈ। ਇੱਥੇ ਤੇ ਉਹ ਵੀ ਕੁਝ ਹੋ ਜਾਂਦਾ, ਇੱਕ ਪਾਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਪਖਾਨ ਗੱਡ ਕੇ ਮੂਰਤ ਕਿੰਨੀ ਦੇ ਕੇ ਛਾਤੀ ਪਾਓ, ਜੇ ਮੂਰਤ ਸੱਚੀ ਹੈ ਤਾਂ ਗੜ ਨਹਾਰੇ ਖਾਓ। ਤੇ ਦੂਜੇ ਪਾਸੇ ਭਗਤ ਧੰਨਾ ਉਸੇ ਚੋਂ ਰੱਬ ਪਾਉਂਦਾ, ਕਿੱਦਾਂ, ਕਿਉਂਕਿ ਪ੍ਰੇਮ ਵੱਡਾ, ਇਸ਼ਕ ਵੱਡਾ। ਤੇ ਇਹ ਜਿਹੜੀ ਹਾਜ਼ਰੀ ਹੈ ਨਾ ਸੱਚ ਦੇ ਵਿੱਚ, ਬੜੇ ਸਤਿਕਾਰਯੋਗ ਭਾਜੀ ਸਤਿੰਦਰ ਜੀ, ਸਤਿੰਦਰ ਸਿੰਘ ਵੀਰ ਜੀ, ਅੰਮ੍ਰਿਤਪਾਲ ਵੀਰ ਜੀ, ਭਾਈ ਸਾਹਿਬ ਜੀ ਸਤਿਕਾਰਯੋਗ, ਭਾਈ ਨਰਿੰਦਰਪਾਲ ਸਿੰਘ ਜੀ ਇੱਥੋਂ ਦੇ ਸਾਰੇ ਸੱਜਣ, ਇਹ ਜਿੰਨੀ ਹਾਜ਼ਰੀ ਹੋਈ ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਵਿੱਚ ਹਾਜ਼ਰੀ ਲਵਾਈ। ਗਿਆਨੀ ਨਵਨੀਤ ਸਿੰਘ ਜੀ, ਇਹਨਾਂ ਦੀ ਇਹ ਮੁਹੱਬਤ ਹੈ। ਤੇ ਸਭ ਤੋਂ ਵੱਡਾ ਉਚੇਚੇ ਤੌਰ ਤੇ ਜਿਹੜਾ ਰੋਲ ਹੈ ਨਾ ਜੀ, ਮੈਂ ਮਹਾਰਾਜ ਦੀ ਹਜ਼ੂਰੀ ਚ ਆਖਦਾ, ਪ੍ਰੇਮ ਦੇ ਵਿੱਚ ਜਿਹੜੇ ਰਿਸ਼ਤੇ ਬਣੇ ਹੁੰਦੇ ਨੇ ਨਾ, ਜਿਹੜੇ ਖੂਨ ਦੇ ਰਿਸ਼ਤੇ ਹੁੰਦੇ, ਕਈ ਵਾਰੀ ਅੱਜ ਖੂਨ ਹੀ ਪੀਂਦੇ ਨੇ, ਸਾਨੂੰ ਤਾਂ ਸਾਰਿਆਂ ਨੂੰ ਪਤਾ ਵੀ ਖੂਨ ਦਾ ਰਿਸ਼ਤਾ ਹੁੰਦਾ, ਪਿੱਛੇ ਬੈਠਾ ਖੂਨ ਹੀ ਪੀ ਜਾਂਦਾ। ਪਰ ਜਿਹੜੇ ਮੁਹੱਬਤ ਦੇ ਰਿਸ਼ਤੇ ਹੁੰਦੇ, ਮੁਹੱਬਤ ਵੱਧਦੀ ਜਾਂਦੀ ਹੈ। ਤੇ ਉਹ ਪਰਿਵਾਰ, ਬਲਵੀਰ ਭਾਜੀ ਹੋਣੀ ਉਹਨਾਂ ਦਾ ਪਰਿਵਾਰ, ਸਾਡੇ ਸਤਿਕਾਰਯੋਗ ਮਾਤਾ ਜੀ ਹੋਣੀ, ਇਹਨਾਂ ਸਾਰਿਆਂ ਨੇ ਬੜੇ ਪ੍ਰੇਮ ਦੇ ਨਾਲ ਮੈਨੂੰ ਆਖਿਆ ਵੀ ਅਸੀਂ ਕੀਰਤਨ ਕੀਤਾ ਸਾਰੇ ਪਾਸੇ, ਫ੍ਰੀ ਮੋਡ ਹੋਰ ਸਾਰੇ ਪਾਸੇ ਕੀਰਤਨ ਕੀਤਾ, ਉੱਥੇ ਵੀ ਬਹੁਤ ਅਥਾਹ ਪਿਆਰ ਮਿਲਿਆ। ਪਰ ਇਹਨਾਂ ਦਾ ਮਨ ਸੀ ਵੀ ਇੱਥੇ ਹਾਜ਼ਰੀ ਲੱਗ ਜਾਏ, ਤੇ ਸਾਡੀ ਜਾਂਦੀ ਵਾਰ ਦੀ ਹਾਜ਼ਰੀ ਇਹਨਾਂ ਨੇ ਇੱਥੇ ਲਵਾਈ, ਆਪ ਸੰਗਤ ਦੇ ਦਿਦਾਰੇ ਕਰਾਏ। ਮੈਂ ਜਿੱਥੇ ਇਹਨਾਂ ਦਾ ਵੀ ਧੰਨਵਾਦ ਕਰਦਾ, ਸਾਰੀ ਮੈਨੇਜਮੈਂਟ ਦਾ, ਸਾਰੇ ਵੀਰਾਂ ਦਾ, ਸਭਨਾਂ ਦਾ ਧੰਨਵਾਦ ਕਰਦਾ। ਭਾਈ ਸਾਹਿਬ ਜੀ ਸ਼ਰਨਪਾਲ ਸਿੰਘ ਜੀ, ਸ਼ਰਨਜੀਤ ਸਿੰਘ ਜੀ, ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਇਹਨਾਂ ਨੇ ਵੀ ਤਬਲੇ 'ਤੇ ਸਾਥ ਦਿੱਤਾ। ਇਹਨਾਂ ਦੀ ਵੀ ਮੈਂ, ਕਿਉਂਕਿ ਸਾਡੇ ਕੋਲ ਸਮਾਂ ਸੀਮਤ ਹੈ, ਪੂਰਾ ਸਮਾਂ 3-4 ਮਿੰਟਾਂ ਦੇ ਵਿੱਚ ਸ਼ਬਦ ਪੜ੍ਹ ਕੇ ਸਾਡੀ ਫਿਰ ਫਲਾਈਟ ਹੈ ਜੀ ਰਾਤ ਦੀ, ਅਸੀਂ ਨਾਲ ਦੀ ਨਾਲ ਨਿਕਲ ਜਾਣਾ। ਮੈਂ ਪਹਿਲਾਂ ਹੀ ਆਪ ਜੀ ਕੋਲੋਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ ਹਾਂ, ਜੇ ਕੋਈ ਸਾਡੇ ਕੋਲ ਜਾਣੇ ਅਣਜਾਣੇ ਭੁੱਲ ਹੋਈ ਹੈ, ਅਸੀਂ ਦੋਵੇਂ ਹੱਥ ਜੋੜ ਕੇ ਖਿਮਾ ਮੰਗਦੇ। ਇਹ ਅਰਦਾਸ ਕਰਿਓ, ਕਿਉਂਕਿ ਸੰਗਤ ਦੀ ਸਤਿਗੁਰ ਨਹੀਂ ਮੋੜਦੇ। ਸੰਗਤ ਦੇ ਕਿਆ ਸਤਿਗੁਰ ਦੀ ਸ਼ਹਾਦਤੇ ਦੇ ਦਿੰਦੇ ਨੇ, ਪਰ ਸੰਗਤ ਦਾ ਬਚਨ ਨੀਜੇ ਮੋੜਿਆ। ਸਾਰਾ ਇਤਿਹਾਸ ਪੜ੍ਹ ਕੇ ਵੇਖ ਲਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਭ ਤੋਂ ਪਿਆਰਾ ਕਿਲ੍ਹਾ ਆਨੰਦਪੁਰ ਸਾਹਿਬ ਦਾ, ਉਹ ਪੂਰੀ ਆਪਣੇ ਘਰ, ਜਿਹੜਾ ਆਪਾਂ ਦੇ ਘਰ ਸਾਨੂੰ ਸਾਰਿਆਂ ਨੂੰ ਚੰਗੇ ਲੱਗਦੇ, ਬਾਪੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਣਾ ਘਰ ਆਨੰਦ ਦੀ ਪੂਰੀ, ਉਹ ਮਹਾਰਾਜ ਜੀ ਨੇ ਛੱਡ ਦਿੱਤੀ। ਕਿਉਂ? ਕਿਉਂਕਿ ਸੰਗਤ ਨੇ ਆਖਿਆ, ਸੰਗਤ ਦਾ ਕਿਆ ਨਹੀਂ ਮੋੜਦੇ।
ਇਸ ਕਰਕੇ ਸੰਗਤ ਦੇ ਚਰਨਾਂ 'ਚ ਬੇਨਤੀ ਆਪ ਜੀ, ਸਾਡੇ ਲਈ ਅਰਦਾਸ ਬੇਨਤੀ ਕਰਿਓ। ਸਤਿਗੁਰੂ ਜੀ ਇਹਨਾਂ ਬੱਚਿਆਂ ਨੂੰ ਸਦਾ ਹੀ ਆਪਣੀ ਗੋਦੀ ਨਿੱਘ ਬਖਸ਼ਦਾ ਰਹੀ, ਅਰਦਾਸ ਕਰਿਓ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਕੋਲੋਂ ਸਦਾ ਹੀ ਸੇਵਾ ਲੈਂਦੇ ਰਹੀ, ਇਹ ਭੇਟਾ ਦੇ ਰੂਪ ਦੇ ਵਿੱਚ ਆਪ ਜੀ ਨੇ ਸਾਨੂੰ ਦੇ ਦੇਣਾ ਜੀ। ਆਓ ਸਾਰੇ ਰਲ ਕੇ, ਮੈਨੂੰ ਹੁਕਮ ਹੋਇਆ ਸੀ ਕਿਉਂਕਿ ਜਿੱਥੇ ਆਪਾਂ ਉਸ ਮਾਲਕ ਦਾ ਆਗਮਨ ਦਿਹਾੜਾ ਮਨਾ ਰਹੇ ਹਾਂ, ਅਤੇ ਮੈਨੂੰ ਉਹਨਾਂ ਦਾ ਵੀ ਹੁਕਮ ਸੀ, ਉਹਨਾਂ ਦੇ ਇਹਨਾਂ ਜਨਮ ਦਿਨ ਦੇ ਉੱਤੇ ਇਹ ਵਿਸ਼ ਸੀਗੀ ਵੀ ਤੂੰ ਕੀਰਤਨ ਕਰ। ਅੱਜ ਮੈਂ ਚਾਹੁੰਦਾ ਵੀ ਇੱਥੇ ਕੀਰਤਨ ਕਰਨ ਲੱਗਿਆ, ਉਹਨਾਂ ਨੇ ਸ਼ਬਦ ਆਖਿਆ ਸੀ, ਮੈਂ ਉਹੀ ਸ਼ਬਦ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰਨੀ। ਪਾਵਨ ਸ਼ਬਦ ਹੈ ਜੀ, ਮਨ ਤੂੰ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ, ਗੁਰਮੁਖ ਨਿਮਾਣਾ ਹੋਵੋ। ਦੋ ਮਿੰਟਾਂ ਦੇ ਵਿੱਚ, ਤਿੰਨ ਚਾਰ ਮਿੰਟਾਂ 'ਚ ਪੜ੍ਹ

0: ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕੁਝ ਬੋਲਦੇ ਹਾਂ, ਜਿੰਨੀਆਂ ਭੁੱਲਾਂ ਹੋਈਆਂ ਨੇ ਸਾਰੀ ਸੰਗਤ ਕੋਲੋਂ ਖਿਮਾ ਮੰਗਦੇ ਹਾਂ ਜੀ। ਅਸੀਸ ਦਿਓ, ਸਿਰ ਤੇ ਮੇਰ ਪ੍ਰਿਆ ਹੱਥ ਰੱਖਿਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਜੋਦੜੀ ਕਰੋ। ਸਤਿਗੁਰੂ ਜੀ ਸਦਾ ਸੇਵਾ ਲੈਂਦੇ ਰਹਿਣ। ਕੋਈ ਵੀ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਹੋਵੇ ਜੀ, ਆਪਣੇ ਬੱਚੇ ਜਾਣ ਕੇ ਅਰਦਾਸ ਤੇ ਕਰਦੇ ਹਾਂ ਨਾ ਜੀ, ਅਸੀਂ ਅਣਜਾਣ ਬੱਚੇ ਜਾਣ ਕੇ ਖਿਮਾ ਕਰਿਓ। ਜਿਹੜਾ ਅਣਜਾਣ ਹੁੰਦਾ ਨਾ, ਉਹ ਕਿਤੇ ਗਲਤੀ ਕਰਦੇ ਬੰਦੇ ਦੇ ਸਦਾ ਹੀ ਦਿਲ 'ਚ ਰਹਿ ਜਾਂਦਾ ਇਹਨੇ ਇੱਦਾਂ ਕੀਤਾ ਸੀ ਮੇਰੇ ਨਾਲ। ਆਪਣੇ ਬੱਚੇ ਦੇ ਉੱਤੇ ਪਰਦੇ ਵੱਡੇ ਵੱਡੇ ਬੰਦੇ ਪਾ ਲੈਂਦੇ ਨੇ ਜੀ। ਆਪਣਾ ਬੱਚਾ ਤੇ ਕਿਤੇ ਅੱਤਵਾਦੀ ਵੀ ਹੋਵੇ ਨਾ, ਮਾਂ ਕਹਿੰਦੀ ਮੇਰਾ ਲਾਡ ਲੈ, ਉਹਦੀ ਵੱਡੀ ਗੱਲ ਹੀ ਨਹੀਂ ਕਰਦੀ, ਉਹ ਕਹਿੰਦੀ ਮੇਰਾ ਲਾਡ ਲੈ, ਮੇਰਾ ਬੱਚਾ। ਮਾਂ ਵੀ ਪਰਦੇ ਪਾਉਂਦੀ, ਪਿਓ ਵੀ ਪਰਦੇ ਪਾਉਂਦੇ।
1: ਇਸ ਸੇਵਾ ਕੀਰਤਨਾਮ ਕਰਕੇ ਸ਼ਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਧਾਰੀ ਭਿਖਾਰੀ ਜੀਓ, ਮੈਂ ਕਿਆ ਮਾਂਗੋ ਕਿਸ ਸਿਰ ਨਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਤੇ ਲਾਹੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੇਵੰਦ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਰਸਪੇਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇਦਾਰ ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰ ਜਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮਰਾਦਾਂ ਗੁਰੂ ਪੂਰੀਆਂ ਕਰੇ। ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ, ਹੁਣ ਅਖੰਡ ਪਾਠ ਦੇ ਭੋਗ ਪੈਣ ਵਾਲੇ ਨੇ 10:15 ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ, ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਤੇ
2: ਵਾਹਿਗੁਰੂ ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਪੈ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਤਾਰੇ ਭੇਖਾਰੀ ਜੀਓ, ਮੈਂ ਕਿਆ ਮਾਂਗੋ ਕਿਸ ਚਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਨਵੇਂ ਸਾਲ ਦੇ ਪਹਿਲੇ ਦਿਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਿਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹਿਬੰਦ ਕੀਰਤਨ ਤੇ ਕਥਾ ਸਰਵਣ ਕਰਕੇ ਸਾਰਬੰਦੀ ਬਖਸ਼ਾਂ ਲਈ ਪਰਮ ਸਤਿਕਾਰ ਜੋ ਸਤਸੰਗ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਵਾਲੇ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਬੜੇ ਰਸਪਿੰਨੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਇੱਥੇ ਹਾਰਦਿਕ ਧੰਨਵਾਦ ਹੈ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰੰਗੀਲਾ ਰਸੀਲਾ ਅਤੇ ਉਹਨਾਂ ਦੇ ਜਥੇ ਦਾ, ਜਿਹੜੇ ਗੁਰੂ ਘਰ ਸ੍ਰੀ ਬੰਗਲਾ ਸਾਹਿਬ ਦੇ ਹਜ਼ੂਰੀ ਰਾਗੀ ਨੇ ਅਤੇ ਗੁਰੂ ਘਰ ਸਾਹਿਬ ਨਾਲ ਆਪ ਸਮੂਹ ਸੰਗਤਾਂ ਨੂੰ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਤੇ ਲੱਖ ਲੱਖ ਵਧਾਈ ਹੋਵੇ। ਗੁਰੂ ਸਭ ਨੂੰ ਇਹ ਸਾਲ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਵਾਲਾ, ਸਿੱਖੀ ਸਿਹਤ ਅਤੇ ਭਰੋਸੇ ਵਾਲਾ ਜੀਵਨ, ਸੇਵਾ ਸੇਵਨ ਵਾਲਾ ਜੀਵਨ ਸਭ ਨੂੰ ਬਖਸ਼ੇ। ਸਭ ਦੀਆਂ ਆਸਾਂ ਮਰਾਦਾਂ ਗੁਰੂ ਪੂਰੀਆਂ ਕਰੇ, ਸ਼ੁਭਕਾਮਨਾਵਾਂ। ਅਤੇ ਅੱਜ ਸਾਰਾ ਦਿਨ ਹੀ ਕੀਰਤਨ ਦਰਬਾਰ ਹੈ ਜੀ, ਗੁਰੂ ਕੇ ਲੰਗਰ ਵੀ ਸਾਰਾ ਦਿਨ ਨੇ। ਇਹ ਸਾਰਾ ਪ੍ਰੋਗਰਾਮ ਜੋ ਚੱਲ ਰਿਹਾ ਨਾਲ, ਹੁਣ ਅਖੰਡ ਪਾਠ ਦੇ ਭੋਗ ਪੈਣ ਵਾਲੇ ਨੇ ਸਵਾ ਦਸ ਸਾਢੇ ਦਸ ਵਜੇ ਦਰਸ਼ਨ ਡਿਊਟੀ ਦੇ ਦੂਜੀ ਮੰਜ਼ਿਲ ਤੇ, ਜੋ ਅਖੰਡ ਪਾਠ ਦੀ ਸੇਵਾ ਸਮੂਹ ਕਮੇਟੀ ਮੈਂਬਰ ਸਮੂਹ ਸੰਗਤ ਤੇ

ਸਾਹਿਬ ਜਨਵਰੀ ਨੂੰ ਸ਼ਾਮ ਦੇ ਦੀਵਾਨ ਆਨੰਦ 6 ਤੋਂ 8:30 ਵਜੇ ਉਹਨਾਂ ਨੂੰ ਲੈ ਕੇ ਆਉਣ ਦੀ ਕਿਰਪਾ ਕਰਨੀ ਤੇ 14 ਜਨਵਰੀ ਨੂੰ ਮਾਘੀ ਹੈ ਆਪਾਂ ਨੇ 40 ਮੁਕਤੀਆਂ ਦਾ ਇਤਿਹਾਸ ਉਸ ਦਿਨ ਦਰਾਉਣਾ ਹੈਗਾ ਆਓ ਹੁਣ ਕੀਰਤਨ ਸ਼ਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਇੱਦਾਂ ਦੀ ਸੇਵਾ ਕੀਤੀ ਇੱਦਾਂ ਦੀ ਭਾਵ ਮੈਨੂੰ ਨਹੀਂ ਸਮਝ ਲੱਗਦੀ ਵੀ ਕਾਹਦੀ ਇਹ ਹੈ।
1: ਪਰ ਪਿਛਲੇ 5 ਸਾਲਾਂ

0: ਵਧੀਆ ਜੀ ਵਧੀਆ, ਤੁਸੀਂ ਸੁਣਾਓ ਸਰ ਤੁਹਾਡੇ ਤੋਂ?
1: ਬਸ ਵਧੀਆ ਜੀ, ਮੇਰੀ ਘੜੀ ਲੰਘ ਜਾਂਦੀ ਹੈ।

0: जो कि प्रबंध नहीं
1: नहीं नहीं
0: मगर पैर में